23 ਜੂਨ ਹੋ ਚੁੱਕੀ ਆ ਤੇ ਸਟੂਡੀਓ ਦੀ ਕੜੀ ਦੇ ਉੱਤੇ 3:30 ਜਿਹੜੇ ਹੋ ਗਏ ਨੇ ਮੰਗਲਵਾਰ ਦਾ ਦਿਨ ਆ ਤੇ ਤੁਹਾਡਾ ਸਵਾਗਤ ਹੈ ਸਭ ਦਾ ਨੱਚਦਾ ਪੰਜਾਬ ਪ੍ਰੋਗਰਾਮ ਤੇ ਲਓ ਫਿਰ ਤੁਹਾਡਾ ਮੂਡ ਚੇਂਜ ਕਰੀਏ ਪਹਿਲਾਂ ਸਭ ਤੋਂ ਪਹਿਲਾਂ ਫੇਰ ਗੱਲ ਕਰਦੇ ਹਾਂ ਹੋਰ ਮੈਂ ਉਦਾਸ ਗੀਤ 2-3 ਸੁਣੇ ਤੁਸੀਂ ਤੇ ਅੱਜ ਤੁਹਾਡੀਆਂ ਜਿਹੜੀਆਂ ਫਰਮਾਇਸ਼ਾਂ ਹੋਣਗੀਆਂ ਮੈਂ ਜ਼ਰੂਰੀ ਪੂਰੀਆਂ ਕਰਨ ਦੀ ਕੋਸ਼ਿਸ਼ ਕਰਾਂਗਾ ਨੱਚਦਾ ਪੰਜਾਬ ਪ੍ਰੋਗਰਾਮ ਤੋਂ ਬਹੁਤ ਮਿਹਰਬਾਨੀ ਹੈ ਤੇ ਲਓ ਫਿਰ ਸੁਣਦੇ ਹਾਂ ਇਹ ਇੱਕ ਪਹਿਲਾਂ ਤਾਂ ਗੀਤ ਸ਼ਹਿਰੀਮਾਨ ਹੋਣਾ ਦਾ ਪਿੰਡ ਜਿਹੜਾ ਗੀਤ ਆ ਇਹ ਜਿਹੜੀ ਇੱਕ ਫਿਲਮ ਜਿਹੜੀ ਹੈ ਦਸਤਾਰ ਉਸ ਦੇ ਵਿੱਚ ਤਰਸੇਮ ਜਸੜਵਾਣਾ ਦੀ ਜਿਹੜੀ ਫਿਲਮ ਆ ਉਹਦੇ ਵਿੱਚੋਂ ਇਹ ਗੀਤ ਮੈਂ ਤੁਹਾਡੀ ਸੇਵਾ 'ਚ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਆਹ ਲਓ ਜੀ

ਕਿਆ ਬਾਤ ਹੈ ਸੋ ਪੰਜਾਬ ਵਰਗਾ ਨਜ਼ਾਰਾ ਕਹਿੰਦਾ ਭਾਈ ਨਹੀਂ ਲੱਭਣਾ ਸੋ ਪੰਜਾਬ ਦੇ ਵਿੱਚ ਵੀ ਕਾਫੀ ਸਿਆਸਤ ਜਿਹੜੀ ਹੈ ਪੱਕੀ ਹੋਈ ਹੈ ਸੋ ਕੁਝ ਮਾਮਲੇ ਜਿਹੜੇ ਨੇ ਤੁਹਾਨੂੰ ਪਤਾ ਕਿ ਪਿਛਲੇ ਦਿਨਾਂ 'ਚ ਜਿਹੜੇ ਭਗਵੰਤ ਮਾਨ ਹੁਣ ਇੱਕ ਵੀਡੀਓ ਦੇ ਨਾਲ ਜਿਹੜਾ ਵਿਵਾਦ ਜਿਹੜਾ ਉਹ ਛਿੜਿਆ ਹੋਇਆ ਉਸਦੀ ਅਸਲੀ ਹੈ ਨਕਲੀ ਹੈ ਉਹਦੇ ਉੱਤੇ ਕਾਫੀ ਰਾਜਨੀਤੀ ਜਿਹੜੀ ਹੈ ਉਹ ਹੋ ਰਹੀ ਹੈ ਜਿਹੜੇ ਵਿਰੋਧੀ ਪਾਰਟੀਆਂ ਨੇ ਸੋ ਉਹਨਾਂ ਨੂੰ ਮੈਨੂੰ ਲੱਗਦਾ ਇੱਕ ਮੁੱਦਾ ਵੀ ਮਿਲ ਜਾਂਦਾ ਆ ਸੋ ਜਦੋਂ ਭਗਵੰਤ ਮਾਨ ਦੀ ਵਾਰੀ ਆਉਂਦੀ ਹੈ ਤਾਂ ਭਗਵੰਤ ਮਾਨ ਵੀ ਆਪਣੇ ਭਾਸ਼ਣਾਂ ਦੇ ਵਿੱਚ ਫਿਰ ਉਹਨਾਂ ਦੀ ਗੱਲ ਕਰਦਾ ਅਤੇ ਫਿਰ ਹੁਣ ਉਹਨਾਂ ਨੂੰ ਇੱਕ ਮੁੱਦਾ ਮਿਲ ਗਿਆ ਹੋਇਆ ਸੋ ਇਸ ਮੁੱਦੇ ਦੇ ਉੱਤੇ ਸਾਰੇ ਗੱਲਾਂ ਕਰੀ ਜਾਂਦੇ ਨੇ ਪਰ ਅਸਲੀ ਗੱਲਾਂ ਬਾਤਾਂ ਜਿਹੜੀਆਂ ਮੈਨੂੰ ਲੱਗਦਾ ਕਿ ਉਹ ਨਹੀਂ ਹੋ ਰਹੀਆਂ ਜਿਹੜੀਆਂ ਅੱਗੇ ਪੰਜਾਬ ਨੂੰ ਅੱਗੇ ਵਰ ਤੋਰਨਗੀਆਂ ਸੋ ਖੈਰ ਇਸ ਦੀ ਗੱਲਬਾਤ ਕਰਦੇ ਰਹਾਂਗੇ ਨੱਚਦਾ ਪੰਜਾਬ ਪ੍ਰੋਗਰਾਮ 'ਤੇ।

ਮਿਹਰਬਾਨੀ ਸ਼ੁਕਰੀਆ ਤੁਹਾਡਾ ਸਭ ਦਾ ਅੱਜ ਉਹੀ ਪ੍ਰੋਬਲਮ ਉੱਥੇ ਹੀ ਆ ਗਈ ਭਾਈ ਬਈ ਜਿਹੜਾ ਇੰਟਰਨੈਟ ਹੈ ਨਾ ਉਹ ਮੇਰਾ ਥੋੜ੍ਹਾ ਸਾਥ ਨਹੀਂ ਦੇ ਰਿਹਾ ਅਤੇ ਭਾਈ ਬਿਜਲੀ ਚੱਲ ਗਈ ਕਹਿੰਦੇ ਹੁਣ ਉਹਦੀਆਂ ਤਾਰਾਂ ਤੂਰਾਂ ਇੱਧਰ ਲਾਤੀਆਂ ਕਿ ਉੱਧਰ ਲਾਤੀਆਂ ਹੁਣ ਇਹ ਭਾਈ ਗੋਰਿਆਂ ਦਾ ਸਿਸਟਮ ਹੈ ਅਤੇ ਇਹਨਾਂ ਨੇ ਪ੍ਰੋਪਰ ਜਿਹੜਾ ਉਹ ਕੰਮ ਕਰਨਾ ਉਹਦੇ ਲਈ ਟਾਈਮ ਲੱਗਣਾ ਚਲੋ ਆਪਾਂ ਗੀਤ ਸੰਗੀਤ ਚਲਾਉਂਦੇ ਹਾਂ ਭਾਈ ਅੱਜ ਅਤੇ ਮੈਨੂੰ ਨਹੀਂ ਲੱਗਦਾ ਕਿ ਅੱਜ ਫੇਸਬੁੱਕ ਜਿਹੜੀ ਹੈ ਕੋਈ ਗੱਲਬਾਤ ਹੋ ਸਕੇ ਤੁਹਾਡੇ ਨਾਲ ਉਹਦੇ ਲਈ ਮਾਫ਼ੀ ਚਾਹਾਂਗੇ ਅਤੇ ਪਰ ਸਾਡੇ ਨਾਲ ਜਿਹੜੇ ਮਿੱਤਰ ਜੁੜ ਗਏ ਨੇ ਨਾਈਜਲ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਮਿਹਰਬਾਨੀ ਹੈ ਉਹਨਾਂ ਨੇ ਗੀਤ ਸੁਣਨਾ ਚਾਹਿਆ ਹੈ ਜੋਤੀ ਅਤੇ ਨਾਲ ਨਾਲ ਲਵਪ੍ਰੀਤ ਕੌਰ ਜਿਹੜੀ ਵਾਈਫ ਉਹਨਾਂ ਨੂੰ ਯਾਦ ਕਰਦੇ ਨੇ ਬਹੁਤ ਧੰਨਵਾਦ ਫੋਨ ਕਰਨ ਦੇ ਲਈ ਕੋਸ਼ਿਸ਼ ਕਰਦੇ ਹਾਂ ਤੁਹਾਡੇ ਗੀਤ ਸੰਗੀਤ ਅੱਜ ਤੁਹਾਡਾ ਮਨੋਰੰਜਨ ਪੂਰਾ ਕਰੀਏ ਅੱਜ ਜਿਹੜੇ ਵੀ ਤੁਸੀਂ ਗੀਤ ਸੁਣਨਾ ਚਾਹੁੰਦੇ ਆ ਸਾਨੂੰ ਕਾਲ ਤੁਸੀਂ ਜ਼ਰੂਰ ਕਰ ਦੇਣੀ ਆ ਉਹਨਾਂ ਨੇ ਦਲੇਰ ਮਹਿੰਦੀ ਦਾ ਗੀਤ ਸੁਣਨਾ ਚਾਹਿਆ ਹੈ ਉਹ ਵੀ ਮੈਂ ਅੱਗੇ ਚੱਲ ਕੇ ਕੋਸ਼ਿਸ਼ ਕਰਦਾ ਉਸ ਗੀਤ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਅਤੇ ਬਹੁਤ ਮਿਹਰਬਾਨੀ ਆ ਜੁੜ ਜਾਣਾ ਜੀ ਤੁਸੀਂ ਵੀ 815-8170 ਦਾ ਫੋਨ ਨੰਬਰ ਆ ਅਤੇ ਹੁਣੇ ਹੁਣੇ ਇੱਕ ਖਬਰ ਮੈਨੂੰ ਮਿਲੀ ਆ ਭਾਈ ਜਿਹੜੇ ਮੈਨਕਿਊ ਇਲਾਕੇ ਦੇ ਵਿੱਚ ਰਹਿੰਦੇ ਆ ਨਾ ਜਿਹੜੇ ਮਿਲ ਰੋਡ ਆ ਅਤੇ ਰੀਡ ਆਊਟ ਰੋਡ ਆ ਉਹਦੇ ਕਾਰਨਰ ਦੇ ਉੱਤੇ ਕਹਿੰਦੇ ਇੱਕ ਟਰੱਕ ਅਤੇ ਕਾਰ ਦੀ ਜਿਹੜੀ ਟੱਕਰ ਹੋਈ ਹੈ ਅਤੇ ਉੱਥੇ ਮੈਨੂੰ ਲੱਗਦਾ ਟ੍ਰੈਫਿਕ ਵਗੈਰਾ ਜ਼ਿਆਦਾ ਹੋ ਜਾਣਾ ਆ ਅਤੇ ਤੁਸੀਂ ਵੀ ਦੇਖ ਲੈਣਾ ਭਾਈ ਗੂਗਲ ਦੇ ਉੱਤੇ ਪਾ ਕੇ ਕਿ ਕਿਹੜਾ ਰਸਤਾ ਤੁਹਾਨੂੰ ਅਗਰ ਤੁਸੀਂ ਘਰ ਨੂੰ ਵਾਪਸ ਜਾ ਰਹੇ ਹੋ ਕਿਉਂਕਿ ਸਮਾਂ ਹੋ ਗਿਆ ਹੁਣ ਘਰ ਨੂੰ ਜਾਣ ਦਾ ਅਤੇ ਫਿਰ ਤੁਸੀਂ ਦੇਖ ਲੈਣਾ ਕਿ ਭਾਈ ਕਿਹੜਾ ਰਸਤਾ ਕਦੇ ਬਲੌਕ ਤਾਂ ਨਹੀਂ ਕੀਤਾ ਹੋਇਆ ਵੈਸੇ ਇਹ 50 ਮਿੰਟ ਪਹਿਲਾਂ ਦੀ ਖਬਰ ਆ ਸ਼ਾਇਦ ਹੁਣ ਉਹ ਕਲੀਅਰ ਹੋ ਗਿਆ ਹੋਵੇਗਾ ਅਤੇ ਨਾਲ ਨਾਲ ਹੋਰ ਵੀ ਜਾਣਕਾਰੀਆਂ ਤੁਹਾਡੇ ਨਾਲ ਇਸੇ ਤਰ੍ਹਾਂ ਸਾਂਝੀਆਂ ਕਰਦੇ ਚੱਲਣਾ ਭਾਈ ਫਿਰ ਅੱਜ ਹੁਣ ਫੇਸਬੁੱਕ 'ਤੇ ਤਾਂ ਗੱਲ ਬਣਨੀ ਨਹੀਂ ਅਤੇ ਉੱਧਰ ਫੀਫਾ ਵਰਲਡ ਕੱਪ ਚੱਲ ਰਿਹਾ ਅਤੇ ਉਹਦੀਆਂ ਵੀ ਕਾਫੀ ਧੁੰਮਾਂ ਪਈਆਂ ਹੋਈਆਂ ਨੇ ਜੀ ਦੁਨੀਆ ਭਰ ਦੇ ਵਿੱਚ ਤਿੰਨ ਦੇਸ਼ ਰਲ ਕੇ ਇਹ ਫੀਫਾ ਵਰਲਡ ਕੱਪ ਜਿਹੜਾ ਉਹ ਕਰਾ ਰਹੇ ਨੇ ਅਤੇ ਨਿਊਜ਼ੀਲੈਂਡ ਪਹਿਲੇ ਜਿਹੜਾ ਮੈਚ ਸੀਗਾ ਉਹਦੇ ਵਿੱਚ ਤਾਂ ਡਰੋਅ ਰਹਿ ਗਿਆ ਸੀ 2-2 ਦੇ ਨਾਲ ਅਤੇ ਤੀਜਾ ਜਿਹੜਾ ਦੂਜਾ ਮੈਚ ਹੋਇਆ ਸੀ ਇਜ਼ਿਪਟ ਦੇ ਨਾਲ ਅਤੇ ਫਿਰ ਉਹਦੇ ਵਿੱਚ 3-1 ਦੇ ਨਾਲ ਫਿਰ ਉਹਨਾਂ ਨੂੰ ਜਿਹੜੀ ਹਾਰ ਆ ਉਹ ਚੱਲਣੀ ਪਈ ਅਤੇ ਹੁਣ ਅਗਲਾ ਮੈਚ ਫਿਰ ਦੇਖਦੇ ਹਾਂ ਕਿਸ ਤਰ੍ਹਾਂ ਜਿਹੜੀ ਇਹ ਟੀਮ ਆ ਇਹ ਖੇਡਦੀ ਆ ਆਲ ਵਾਈਟ ਜਿਹੜੀ ਆ ਹੁਣ ਉਹ ਜਿੱਦਾਂ ਪਹਿਲਾਂ ਨਹੀਂ ਆਈ ਪੀ ਐੱਲ ਦੇ ਵਿੱਚ ਹੋਇਆ ਸੀ ਕਿ ਭਾਈ ਉਹ ਫਲਾਨੀ ਟੀਮ ਫਲਾਨੀ ਨੂੰ ਹਰਾਵੇ ਫਲਾਨੀ ਟੀਮ ਉਹਨੂੰ ਹਰਾਵੇ ਤਾਂ ਫਿਰ ਸਾਡੇ ਚਾਂਸ ਬਣਨੇ ਆ ਇਸੇ ਤਰ੍ਹਾਂ ਹੁਣ ਕਹਾਣੀ ਜਿਹੜੀ ਉਹ ਬਣ ਜਾਣੀ ਹੈ ਕਿ ਭਾਈ ਉਹ ਫਲਾਨਾ ਉਹਨੂੰ ਹਰਾਵੇ ਔਰਾਨ ਨੂੰ ਹਰਾਵੇ ਦੂਜਾ ਇਜਿਪਟ ਨੂੰ ਹਰਾਵੇ ਅਤੇ ਫਿਰ ਇਹ ਫਿਰ ਗਾਹਾਂ ਬੈਲਜੀਅਮ ਦੇ ਨਾਲ ਆਲ ਵਾਈਡ ਦਾ ਮੈਚ ਆ ਇਹ ਫਿਰ ਬੈਲਜੀਅਮ ਨੂੰ ਵੀ ਹਰਾਵੇ ਤਾਂ ਫਿਰ ਅੱਗੇ ਕਹਾਣੀ ਜਿਹੜੀ ਆ ਤੁਰਨੀ ਆ ਭਾਈ

ਨਹੀਂ ਤਾਂ ਫਿਰ ਉਹਨੇ ਕਹਿ ਦੇਣਾ ਵੀ ਭਾਈ ਸਤਿ ਸ੍ਰੀ ਅਕਾਲ ਹਨਾ ਤੇ ਫਿਰ ਸਹੀ ਆਉਂਦੇ ਚਾਰ ਸਾਲਾਂ ਨੂੰ ਫਿਰ ਤਿਆਰੀਆਂ ਜਿਹੜੀਆਂ ਨੇ ਉਹ ਕਰਨੀਆਂ ਪੈਣੀਆਂ ਸੋ ਬੜਾ ਮਾਣ ਹੈ ਸਾਨੂੰ ਨਿਊਜ਼ੀਲੈਂਡ ਦੀ ਟੀਮ ਦੇ ਉੱਤੇ ਜਿੱਥੇ ਕਿ ਭਾਰਤ ਦੇ ਵਿੱਚ ਤੁਹਾਨੂੰ ਪਤਾ ਕਿੰਨੇ ਕਰੋੜ ਆਬਾਦੀ ਹੈ ਉੱਥੇ ਦੀ ਟੀਮ ਜਿਹੜੀ ਹੈ ਅਜੇ ਤੱਕ ਜਿਹੜੀ ਉਹ ਉੱਥੇ ਨਹੀਂ ਕੁਆਲੀਫਾਈਡ ਕਰ ਸਕੀ ਸੋ ਸਾਨੂੰ ਮਾਣ ਹੈ ਨਿਊਜ਼ੀਲੈਂਡ 'ਤੇ ਬਹੁਤ ਛੋਟੀ ਕਮਿਊਨਿਟੀ ਦੇ ਵਿੱਚੋਂ ਇਹ ਜਿਹੜੀ ਟੀਮ ਹੈ ਇਹ ਫੀਫਾ ਵਰਲਡ ਕੱਪ ਦੇ ਵਿੱਚ ਖੇਡ ਰਹੀ ਹੈ ਉਸ ਤੋਂ ਉੱਪਰ ਜਿਹੜਾ ਹੋਰ ਮਾਣ ਹੈ ਉਹਦੇ ਵਿੱਚ ਸਿੰਘ ਸਾਡਾ ਨੌਜਵਾਨ ਜਿਹੜਾ ਸ਼ਨਪ੍ਰੀਤ ਸਰਪ੍ਰੀਤ ਜਿਹੜਾ ਆ ਉਹ ਦੋਸਤੋ ਉੱਥੇ ਖੇਡ ਰਿਹਾ ਅਤੇ ਬਹੁਤ ਹੀ ਵਧੀਆ ਮਾਣ ਮਹਿਸੂਸ ਹੁੰਦਾ ਹੈ ਬਾਕੀ ਹੇਟ ਕਰਨ ਵਾਲੇ ਬਥੇਰੇ ਕੁਛ ਨੇ ਲਿਖਦੇ ਹਨ ਜਦੋਂ ਅਸੀਂ ਪੋਸਟ ਪਾਉਂਦੇ ਹਾਂ ਤਾਂ ਹੇਟ ਕਰਨੇ ਉਹਨਾਂ ਦਾ ਪਰਵਾਹ ਨਹੀਂ ਕਰਿਆ ਕਰਨੀ ਉਹਨਾਂ ਨੂੰ ਕੋਈ ਕਮੈਂਟ ਕਰਨ ਦੀ ਲੋੜ ਨਹੀਂ ਕਿ ਕਈ ਹੁੰਦੇ ਇੱਦਾਂ ਦੇ ਹੋਣੇ ਵੀ ਚਾਹੀਦੇ ਆ ਤਾਂ ਹੀ ਸਾਨੂੰ ਉਹਨਾਂ ਦੀ ਕੁਆਲਿਟੀ ਅਤੇ ਸਾਡੀ ਕੁਆਲਿਟੀ ਦਾ ਪਤਾ ਲੱਗੂ ਕਿ ਭਾਈ ਅੱਛਾ ਅਸੀਂ ਤਾਂ ਨਹੀਂ ਹਾਂ ਯਾਰ ਇੱਦਾਂ ਦੇ ਸਾਡੇ ਨਾਲ ਪੰਗੇ ਲੈਣੇ ਇਹ ਛੱਡ ਦਿਓ ਭਾਈ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਨਾ ਕਰੋ ਨਿਊਜ਼ੀਲੈਂਡ ਹੈ ਬੜਾ ਹੀ ਖੂਬਸੂਰਤ ਕੰਟਰੀ ਹੈ ਬੜਾ ਹੀ ਪੀਸਫੁੱਲ ਆ ਆ ਪਿੱਛੇ ਜਿਹੇ ਸਰਵੇ ਜਿਹੜੇ ਆਏ ਸੀ ਕਿ ਨੰਬਰ 2 ਦੇ ਉੱਤੇ ਅਸੀਂ ਆ ਦੁਨੀਆਂ ਭਰ ਦੇ ਵਿੱਚ ਕਿ ਅਸੀਂ ਬੜੀ ਸੇਫ ਕੰਟਰੀ ਦੇ ਵਿੱਚ ਰਹਿ ਰਹੇ ਹਾਂ ਅਤੇ ਬਾਕੀ ਤੁਹਾਨੂੰ ਪਤਾ ਕਿ ਆਹ ਨਾਲ ਹੀ ਤੁਹਾਨੂੰ ਖਬਰ ਇਹ ਵੀ ਸੁਣਾ ਦੇ ਕਿ ਬੰਬ ਦਾ ਡਰ ਪੁਲਿਸ ਨੇ ਵਧਾਇਆ ਹੋਰ ਸਕੂਲਾਂ ਦੇ ਵਿੱਚ ਪਹਿਲਾਂ ਵੀ ਇੱਕ ਨੌਜਵਾਨ ਫੜਿਆ ਸੀਗਾ ਉਹਨਾਂ ਨੇ ਅਤੇ ਨੌਜਵਾਨਾਂ ਨੇ ਸ਼ਰਾਰਤਾਂ ਕਰਦੇ ਨੇ ਪਰ ਇਹ ਹੈ ਕਿ ਇਹਦੇ ਪਿੱਛੇ ਪੁਲਿਸ ਜਿਹੜੀ ਆ ਉਸਨੂੰ ਕਾਰਵਾਈ ਜ਼ਰੂਰ ਕਰਨੀ ਪੈਂਦੀ ਹੈ ਕਿਉਂਕਿ ਪਤਾ ਨਹੀਂ ਹੁੰਦਾ ਕਿਹੜੀ ਚੀਜ਼ ਕਦੋਂ ਕੀ ਹਰਕਤ ਜਿਹੜੀ ਆ ਉਹ ਹੋ ਜਾਵੇ ਘਰਾਉਣੀ ਹਰਕਤ ਇਹ ਕਰ ਦੇਣ ਜਿਹੜੇ ਸ਼ਰਾਰਤੀ ਅਨਸਰ ਨੇ ਸੋ ਬੰਬ ਦੀਆਂ ਧਮਾਕੇ ਦੀਆਂ ਜਿਹੜੀਆਂ ਖਬਰਾਂ ਮਿਲੀਆਂ ਸਨ ਓਕਲੈਂਡ ਅਤੇ ਸਾਰੇ ਨਿਊਜ਼ੀਲੈਂਡ ਦੇ ਕੁਛ ਸਕੂਲਾਂ ਨੂੰ ਅਤੇ ਉਹਨਾਂ ਨੇ ਲੋਕਡਾਊਨ ਜਿਹੜਾ ਉਹ ਸਕੂਲਾਂ ਦੇ ਵਿੱਚੋਂ ਜਿਹੜੇ ਬੱਚੇ ਆ ਉਹਨਾਂ ਨੂੰ ਛੁੱਟੀ ਦੇ ਦਿੱਤੀ ਭਾਈ ਵੀ ਤੁਸੀਂ ਆਪਣੀ ਸੁਰੱਖਿਅਤ ਘਰੋਂ ਤੁਸੀਂ ਜਾ ਸਕਦੇ ਹੋ ਸੋ ਇਹ ਚੀਜ਼ਾਂ ਜਿਹੜੀਆਂ ਨੇ ਨਿਊਜ਼ੀਲੈਂਡ ਦੇ ਵਿੱਚ ਬਣੀਆਂ ਹੋਈਆਂ ਨੇ ਸੋ ਇਹ ਬੜਾ ਹੀ ਕਦੇ ਇੱਦਾਂ ਸੁਣਨ ਨੂੰ ਨਹੀਂ ਸੀ ਮਿਲਿਆ ਪਹਿਲਾਂ ਪਤਾ ਨਹੀਂ ਲੋਕਾਂ ਨੂੰ ਕਿ ਪ੍ਰੋਬਲਮ ਆ ਇੰਨੀ ਖੂਬਸੂਰਤ ਲੋਕ ਖੂਬਸੂਰਤ ਕੰਟਰੀ ਨੂੰ ਯੂਜ਼ ਕਰਦੇ ਨੇ ਫਿਰ ਉਸ ਤੋਂ ਪਤਾ ਨਹੀਂ ਕੀ ਉਹਨਾਂ ਨੇ ਕੋਈ ਵਿਊ ਲੈਣੇ ਆ ਕਿ ਉਹਨਾਂ ਨੂੰ ਕੋਈ ਪੈਸਾ ਮਿਲਣਾ ਆ ਕਿ ਕੀ ਹੋਣਾ ਆ ਡੋਨੋ ਬਟ ਚੰਗੀ ਗੱਲ ਤਾਂ ਨਹੀਂ ਹੈ ਚਲੋ ਖੈਰ ਤੁਸੀਂ ਭਾਈ ਆਪਣਾ ਖਿਆਲ ਆਪਣਾ ਧਿਆਨ ਤੁਸੀਂ ਆਪ ਰੱਖਣਾ ਹੈ ਧੰਨਵਾਦ ਹੈ ਤੁਹਾਡਾ ਹੋਰ ਵੀ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਚੱਲਾਂਗੇ ਨੱਚਦਾ ਪੰਜਾਬ ਪ੍ਰੋਗਰਾਮ 'ਤੇ 815-8100 ਸਟੂਡੀਓ ਦਾ ਫੋਨ ਨੰਬਰ ਆ ਅਤੇ ਲਓ ਫਿਰ ਇੱਕ ਗੀਤ ਹੋਰ ਸੁਣ ਲੈਂਦੇ ਹਾਂ ਫਿਰ ਕਰਦੇ ਹਾਂ ਗੱਲਾਂ ਬਾਤਾਂ ਤੁਹਾਡੇ ਨਾਲ ਅਤੇ ਜਿੱਦਾਂ ਜਿੱਦਾਂ ਤੁਹਾਡਾ ਹੁਕਮ ਹੋਇਆ ਅਤੇ ਆਪਾਂ ਤੁਹਾਡੇ ਗੀਤ ਸੰਗੀਤ ਜਿਹੜਾ ਤੁਹਾਡੇ ਪੇਸ਼ ਕਰੀ ਚੱਲਣਾ ਆ ਲਓ ਜੀ

ਜਿਵੇਂ ਕਿ ਦੋਸਤੋ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ 3:56 ਹੋ ਗਏ ਸਟੂਡੀਓ ਦੀ ਘੜੀ ਤੇ ਜਿਵੇਂ ਪਹਿਲਾਂ ਮੈਂ ਜ਼ਿਕਰ ਕੀਤਾ ਕਿ ਭਾਈ ਅੱਜ ਮੇਰਾ ਇੰਟਰਨੈਟ ਇੱਥੇ ਸਟੂਡੀਓ ਦਾ ਭਾਈ ਨਹੀਂ ਕਹਿੰਦੇ ਚੱਲ ਰਿਹਾ ਤੇ ਮੇਰਾ ਲੈਪਟਾਪ ਵੀ ਬਿਨਾਂ ਇੰਟਰਨੈਟ ਤੋਂ ਫਿਰ ਗੱਲ ਨਹੀਂ ਬਣਨੀ ਮੇਰਾ ਫੋਨ ਤੋਂ ਤਾਂ ਫਿਰ ਜਮੀ ਨਹੀਂ ਗੱਲ ਬਣਨੀ ਫਿਰ ਕਿਉਂਕਿ ਵਿੱਚ ਫੋਨ ਵੀ ਆਈ ਜਾਣੇ ਆ ਤੇ ਇਸ ਕਰਕੇ ਅੱਜ ਫਿਰ ਫੇਸਬੁੱਕ ਵਾਲਾ ਰਹਿਣੀ ਦਿੰਦੇ ਕੱਲ੍ਹ ਨੂੰ ਫੇਸਬੁੱਕ 'ਤੇ ਨੱਚਦਾ ਪੰਜਾਬ ਪੇਜ ਤੋਂ ਆਪਾਂ ਫਿਰ ਲਾਈਵ ਹੋ ਕੇ ਗੱਲਾਂ ਬਾਤਾਂ ਫਿਰ ਕਰ ਲਵਾਂਗੇ ਕੋਈ ਚੱਕਰ ਨਹੀਂ ਅਤੇ ਨਾਲ ਨਾਲ ਹੋਰ ਜਾਣਕਾਰੀ ਆਪਾਂ ਦੇ ਦਈਏ ਤੁਹਾਡੇ ਨਾਲ ਸਾਂਝੀ ਕਰ ਲਈਏ ਅਤੇ ਜਿਵੇਂ ਕਿ ਕਾਫੀ ਪ੍ਰੋਗਰਾਮ ਦੋਸਤੋ ਇੱਥੇ ਹੋਣ ਵਾਲੇ ਨੇ ਨਿਊਜ਼ੀਲੈਂਡ ਦੇ ਵਿੱਚ ਜਿੱਥੇ ਕਿ 5 ਜੁਲਾਈ ਨੂੰ ਚੌਥਾ ਲੋਕ ਨਾਚ ਮੇਲਾ ਜਿਹੜਾ ਆ ਉਹ ਵੀ ਹੋਣਾ ਆ ਬੀ ਐਨ ਜੈਡ ਥੀਏਟਰ ਜਿਹੜਾ ਆ ਡਿਊ ਡਰੋਪ ਇਵੈਂਟ ਸੈਂਟਰ ਦੇ ਵਿੱਚ ਜਿਹੜਾ ਨਾਲ ਛੋਟਾ ਹਾਲ ਆ ਉੱਥੇ ਮੰਡੇਰ ਬ੍ਰਦਰਸ ਜਿਹੜੇ ਨੇ ਉਹ ਵੀ ਪਹੁੰਚ ਰਹੇ ਨੇ 5 ਜੁਲਾਈ ਨੂੰ ਇਹ ਚੌਥਾ ਲੋਕ ਨਾਚ ਮੇਲਾ ਜਿਹੜਾ ਇਹ ਉੱਥੇ ਹੋਣਾ ਹੈ ਅਤੇ 27 ਤਰੀਕ ਨੂੰ ਹੀ ਇੱਥੇ ਜਿਹੜਾ ਮਾਲਵਾ ਸਪੋਰਟਸ ਐਂਡ ਕਲਚਰ ਕਲੱਬ ਦੀ ਤਰਫੋਂ ਜਿਹੜਾ ਬੀਬੀਆਂ ਭੈਣਾਂ ਦੇ ਲਈ ਪ੍ਰੋਗਰਾਮ ਰੱਖਿਆ ਹੋਇਆ ਜੀ ਉਹਦੇ ਵਿੱਚ ਫਰੀ ਐਂਟਰੀ ਹੈ ਕੋਈ ਟਿਕਟ ਨਹੀਂ ਹੈ ਅਤੇ ਉਹ ਵੀ ਤੁਸੀਂ ਮਾਲਵਾ ਸਪੋਰਟਸ ਐਂਡ ਕਲਚਰ ਕਲੱਬ ਦੀ ਟੀਮ ਜਿਹੜੀ ਹੈ ਉਹਨਾਂ ਦੇ ਨਾਲ ਤੁਸੀਂ ਰਾਬਤਾ ਕਰ ਲੈਣਾ ਆ ਫਿਰ ਉਸ ਤੋਂ ਬਾਅਦ ਜਿਹੜੇ ਹੋਰ ਵੀ ਸ਼ੋਅ ਜਿਹੜੇ ਨੇ ਨਿਊਜ਼ੀਲੈਂਡ ਦੇ ਵਿੱਚ ਹੋਣ ਵਾਲੇ ਨੇ ਉਹਨਾਂ ਦੀ ਜਾਣਕਾਰੀ ਦੇਵਾਂਗੇ 1 ਅਗਸਤ ਤੱਕ ਮਿਸ ਪੂਜਾ ਉਹਨਾਂ ਦਾ ਵੀ ਜਿਹੜਾ ਆ ਸ਼ੋ ਉਹ ਵੀ ਬੀਬੀਆਂ ਭੈਣਾਂ ਦੇ ਲਈ ਹੋਏਗਾ ਉਸ ਦੀਆਂ ਵੀ ਜਾਣਕਾਰੀਆਂ ਆਉਂਦੇ ਸਮੇਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਦੇ ਚੱਲਾਂਗੇ ਪ੍ਰਦੀਪ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਫੋਨ ਕੀਤਾ ਔਰ ਚੜ੍ਹਦੀ ਕਲਾ 'ਚ ਰਹੋ ਜੀ ਸੋ ਉਹਨਾਂ ਦੇ ਮਾਤਾ ਜੀ ਵੀ ਗੁਜ਼ਰ ਗਏ ਸਨ ਸੋ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਾਂ ਜੀ ਨੱਚਦਾ ਪੰਜਾਬ ਟੀਮ ਦੀ ਤਰਫੋਂ ਮਾਵਾਂ ਠੰਡੀਆਂ ਛਾਵਾਂ ਇਹ ਨਹੀਂ ਮਿਲਦੀਆਂ ਜੀ ਦੁਬਾਰਾ ਇਹਦੇ 'ਚ ਕੋਈ ਸ਼ੱਕ ਨਹੀਂ ਸੋ ਕਈ ਵੇਲੇ ਫਿਰ ਇਸ ਤਰ੍ਹਾਂ ਹੁੰਦਾ ਕਿ ਜ਼ਿੰਦਗੀ ਦਾ ਜਿਹੜਾ ਮੋੜ ਆ ਉਹ ਫਿਰ ਹੋਰ ਕਰਵਟ ਲੈ ਲੈਂਦਾ ਜਿੱਥੇ ਕਿ ਸਾਨੂੰ ਬੜਾ ਹੀ ਮਾਣ ਹੁੰਦਾ ਸਾਡੇ ਪੇਰੈਂਟਸ ਸਾਡੇ ਸਿਰ ਦੇ ਉੱਤੇ ਬੈਠੇ ਨੇ ਜਦੋਂ ਫਿਰ ਉਹ ਨਹੀਂ ਹੁੰਦੇ ਤਾਂ ਸਾਡੀਆਂ ਜਿਹੜੀਆਂ ਜ਼ਿੰਮੇਵਾਰੀਆਂ ਆ ਉਹ ਵੀ ਕਾਫੀ ਵੱਧ ਜਾਂਦੀਆਂ ਫਿਰ ਅਸੀਂ ਆਪਣੀ ਜ਼ਿੰਦਗੀ ਨੂੰ ਇੱਕ ਮੋੜ ਨਵਾਂ ਮੋੜ ਜਿਹੜਾ ਲੈ ਕੇ ਉੱਧਰ ਨੂੰ ਅਸੀਂ ਤੁਰ ਪੈਂਦੇ ਹਾਂ ਸੋ ਚੜ੍ਹਦੀ ਕਲਾ 'ਚ ਰਹੋ ਜੀ ਸੋ ਜਿੱਥੇ ਵੀ ਤੁਹਾਡੇ ਪੇਰੈਂਟਸ ਬੈਠੇ ਨੇ ਆ ਫਾਦਰਸ ਡੇ ਵੀ ਹੁਣੇ ਹੁਣੇ ਆ ਕੇ ਛੱਡਿਆ ਸੋ ਇੱਕ ਮੈਨੂੰ ਬੜੀ ਚੰਗੀ ਗੱਲ ਲੱਗੀ ਆ ਜਦੋਂ ਚੰਗੀਆਂ ਗੱਲਾਂ ਜਹਿਨ ਦੇ ਵਿੱਚ ਆਉਂਦੀਆਂ ਜਾਂ ਫਿਰ ਸੋਸ਼ਲ ਮੀਡੀਆ ਕਾਹਦੇ ਲਈ ਆ ਇਹ ਤੁਹਾਡੇ ਲਈ ਆ ਤੁਸੀਂ ਕਿਸ ਤਰ੍ਹਾਂ ਇਸ ਨੂੰ ਵਰਤਣਾ ਹੈ ਚੰਗੀਆਂ ਚੀਜ਼ਾਂ ਤੁਸੀਂ ਇਹਦੇ ਵਿੱਚ ਬਹੁਤ ਨੇ ਉਹ ਤੁਸੀਂ ਧਾਰਨ ਕਰਨੀ ਹੈ ਤਾਂ ਕਾਫੀ ਕੁਛ ਹੈ ਇਹਦੇ ਵਿੱਚ ਜੇ ਨੈਗੇਟਿਵ ਦੇਖਣਾ ਤਾਂ ਉਹ ਵੀ ਬਹੁਤ ਕੁਛ ਆ ਇਹ ਤੁਹਾਡੇ 'ਤੇ ਡਿਪੈਂਡ ਕਰਦਾ ਕਿ ਤੁਸੀਂ ਕੀ ਇਹ ਤੋਂ ਲੈਣਾ ਚਾਹੁੰਦੇ ਆ ਉਹ ਕਹਿੰਦਾ ਕਿ ਮਦਰਸ ਡੇ ਜਾਂ ਫਾਦਰਸ ਡੇ ਆ ਠੀਕ ਹੈ ਗੋਰਿਆਂ ਨੇ ਬਣਾਏ ਆ ਇੱਕ ਪਿੰਡ 'ਚ ਬਾਪੂ ਨੂੰ ਵੈਸੇ ਹੀ ਇੱਕ ਨੌਜਵਾਨ ਪੁੱਛ ਰਿਹਾ ਕਿ ਭਾਈ ਫਾਦਰਸ ਡੇ ਆ ਬਾਪੂ ਅੱਜ ਫਿਰ ਕੀ ਕਰੀਏ ਕਹਿੰਦਾ ਅੱਜ ਹੀ ਫਾਦਰਸ ਡੇ ਆ ਫਾਦਰ ਡੇ ਤਾਂ ਮਦਰ ਡੇ ਤਾਂ ਰੋਜ਼ ਹੀ ਆ ਮਾਂ ਬਾਪ ਤੋਂ ਬਿਨਾਂ ਤੁਸੀਂ ਕਿਸ ਕੰਮ ਦੇ ਆ ਸੋ ਮਾਂ ਬਾਪ ਤੋਂ ਬਿਨਾਂ ਅਸੀਂ ਕਿਸੇ ਕੰਮ ਦੇ ਨਹੀਂ ਹੈ ਐਵਰੀ ਡੇ ਹੀ ਮਦਰ ਡੇ ਅਤੇ ਫਾਦਰ ਡੇ ਹੈ ਸੋ ਖੈਰ ਇਹ ਜਿਹੜੀ ਇੱਕ ਰਸਮ ਹੈ ਜਿਹੜਾ ਇੱਕ ਦਿਨ ਆ ਉਹ ਵੀ ਮਨਾਇਆ ਜਾਂਦਾ ਹੈ ਸੋ ਸਾਰੇ ਹੀ ਜਿੰਨੇ ਵੀ ਦੁਨੀਆਂ ਭਰ ਦੇ ਵਿੱਚ ਮਾਤਾ ਪਿਤਾ ਬੈਠੇ ਨੇ ਜੀ ਉਹਨਾਂ ਨੂੰ ਸਤਿਕਾਰ ਜੀ ਆਇਆਂ ਨੱਚਦਾ ਪੰਜਾਬ ਟੀਮ ਦੀ ਤਰਫੋਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਭ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਧੰਨਵਾਦ ਆ ਬਹੁਤ ਮਿਹਰਬਾਨੀ ਗੁਰਮਤਿ ਮੁਕਾਬਲੇ

ਨੇ ਇਹ ਵੀ ਹੋਣੇ ਆ ਇਹਦੀ ਵੀ ਜਾਣਕਾਰੀ ਆਪਾਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੇ ਚੱਲਾਂਗੇ ਕੰਪੀਟੀਸ਼ਨ ਜਿਹੜਾ ਆ ਇਹ ਕਿੱਥੇ ਹੋ ਰਿਹਾ ਕਿਵੇਂ ਹੋ ਰਿਹਾ ਇਹਦੀ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਦਾ ਚੱਲਾਂਗਾ ਬਹੁਤ ਬਹੁਤ ਧੰਨਵਾਦ ਹੈ ਸਾਡਾ ਤੁਹਾਡਾ ਇਸ ਜਾਣਕਾਰੀ ਨੂੰ ਮੇਰੇ ਤੱਕ ਪਹੁੰਚਾਉਣ ਦੇ ਲਈ ਸੋ ਜਿੰਨੀਆਂ ਵੀ ਜਾਣਕਾਰੀ ਨੇ ਹੋਰ ਵੀ ਕੋਈ ਜਾਣਕਾਰੀ ਜਿਹੜੀ ਸਾਡੀ ਕਮਿਊਨਿਟੀ ਤੱਕ ਪਹੁੰਚਣੀ ਚਾਹੀਦੀ ਹੈ ਉਹ ਤੁਸੀਂ ਮੈਨੂੰ ਜ਼ਰੂਰ ਵਟਸਐਪ ਵੀ ਕਰ ਸਕਦੇ ਹੋ ਮੈਸੇਜ ਮੈਨੂੰ ਫੋਨ ਵੀ ਕਰ ਸਕਦੇ ਹੋ 815-8100 ਸਟੂਡੀਓ ਦਾ ਫੋਨ ਨੰਬਰ ਆ ਸੋ ਨਾਲ ਨਾਲ ਗੀਤ ਸੰਗੀਤ ਮੈਂ ਲਾ ਦੇਣਾ ਅਤੇ ਮੈਂ ਹਲਕਾ ਫੁਲਕਾ ਮਾਫ਼ ਕਰਨਾ ਇਹ ਪ੍ਰੋਗਰਾਮ ਜਿਹੜਾ ਤੁਹਾਡੇ ਨਾਲ ਸਾਂਝਾ ਕਰਾਂਗਾ ਅਤੇ ਫਿਲਮ ਦੇਖਣ ਦਾ ਮੌਕਾ ਮਿਲਿਆ ਬਹੁਤ ਚੰਗਾ ਲੱਗਿਆ ਜੀ ਫਿਲਮ ਜਿਹੜੀ ਆ 40 ਦਿਨ ਜਿਹੜੀ ਆ ਦੇਵੀ ਮਖਸੂਸਪੁਰੀ ਗੁਰਪ੍ਰੀਤ ਘੁੱਗੀ ਉਹਨਾਂ ਦਾ ਲੜਕਾ ਅਤੇ ਹੋਰ ਜਿਹੜੇ ਕਲਾਕਾਰ ਨੇ ਬਿਹਤਰੀਨ ਕੰਮ ਜਿਹੜਾ ਉਹਨਾਂ ਨੇ ਕੀਤਾ ਔਰ ਬੜੀ ਵਧੀਆ ਮੂਵੀ ਆ ਜਾਣੀ ਕਿ ਜੇ ਤੁਸੀਂ ਮੈਸੇਜ ਲੈਣਾ ਆ ਇੰਟਰਟੇਨਮੈਂਟ ਉਸਨੂੰ ਘੱਟ ਮੰਨਿਆ ਜਾਵੇ ਜੇ ਤੁਸੀਂ ਮੈਸੇਜ ਲੈਣਾ ਆ ਉਸ ਫਿਲਮ ਤੋਂ ਕੁਛ ਸਿੱਖਣਾ ਆ ਤਾਂ ਜ਼ਰੂਰ ਆਪਣੇ ਬੱਚਿਆਂ ਨੂੰ ਵੀ ਦਿਖਾ ਲਓ ਇਹ ਫਿਲਮ ਕਾਫੀ ਇਮੋਸ਼ਨਲ ਵੀ ਕਰਦੀ ਹੈ ਇਹੀ ਕੁਛ ਦੱਸਿਆ ਹੈ ਉਸ ਦੇ ਵਿੱਚ ਵੀ ਕਿ ਜਦੋਂ ਤੁਸੀਂ ਆਪਣੀ ਜਰਨੀ ਸ਼ੁਰੂ ਕਰਦੇ ਹਾਂ ਜਦੋਂ ਤੁਹਾਨੂੰ ਸੋਚ ਆਉਂਦੀ ਹੈ ਸਮਝ ਆਉਂਦੀ ਹੈ ਫਿਰ ਜ਼ਿੰਦਗੀ ਦੇ ਵਿੱਚ ਰਾਹ ਸੌਖੇ ਵੀ ਹੈ ਅਤੇ ਔਖੇ ਵੀ ਹੈ ਜੇ ਔਖੇ ਰਾਹ ਨਹੀਂ ਹੈ ਤਾਂ ਫਿਰ ਤੁਹਾਡੀ ਜ਼ਿੰਦਗੀ ਜਿਹੜੀ ਹੈ ਬੜੀ ਨਰਕ ਹੈ ਕਿਉਂਕਿ ਔਖੇ ਰਾਹਾਂ ਦੇ ਵਿੱਚੋਂ ਲੰਘ ਕੇ ਜਦੋਂ ਤੁਸੀਂ ਉਸ ਪਾਰ ਪਹੁੰਚਦੇ ਹਾਂ ਫਿਰ ਤੁਹਾਡੀ ਜ਼ਿੰਦਗੀ ਬੜੀ ਹੀ ਤੁਹਾਨੂੰ ਆਪਣੇ ਆਪ 'ਤੇ ਬੜਾ ਮਾਣ ਮਹਿਸੂਸ ਹੁੰਦਾ ਹੈ ਸੋ ਇਸ ਤਰ੍ਹਾਂ ਦਾ ਜਿਹੜੀ ਕਹਾਣੀ ਹੈ 40 ਦਿਨ ਇਹ ਨਾਵਲ ਹੈ ਵੈਸੇ ਉਹਦੇ ਉੱਤੇ ਜਿਹੜਾ ਹੁਣ ਇਹ ਕਿਰਦਾਰ ਜਿਹੜੇ ਪਾਏ ਗਏ ਜਿੱਦਾਂ ਦੇਵੀ ਮਹਿਸੂਸਪੁਰਨੀ ਹੋਣੀ ਜਿਹੜੇ ਇੱਥੇ ਸ਼ੋਅ ਕਰਨ ਲਈ ਆਏ ਸੀ ਉਹਨਾਂ ਨੇ ਵੀ ਕਾਫੀ ਗੱਲਾਂ ਇਸ ਬਾਰੇ ਦੱਸੀਆਂ ਸਨ ਇਸ ਫਿਲਮ ਦੇ ਬਾਰੇ ਅਤੇ ਇਹ ਹੁਣ ਦੋਸਤੋ 19 ਤਰੀਕ ਤੋਂ ਸਾਰੇ ਦੁਨੀਆਂ ਭਰ ਦੇ ਵਿੱਚ ਜਿੰਨੇ ਵੀ ਸਿਨੇਮਾ ਘਰ ਆ ਉਹਨਾਂ ਦੇ ਵਿੱਚ ਲੱਗੀ ਹੋਈ ਹੈ ਫਿਲਮ ਦੇਖੋ ਤੁਸੀਂ ਵੀ ਤੁਹਾਡੇ ਆਪਣੇ ਆਪਣੇ ਤਜਰਬੇ ਹੋ ਸਕਦੇ ਆ ਕਿਸੇ ਨੂੰ ਕੁਛ ਇਸ ਵਿੱਚੋਂ ਸਿੱਖਿਆ ਮਿਲ ਸਕਦੀ ਹੈ ਕਿਸੇ ਨੂੰ ਕੁਛ ਮਿਲ ਸਕਦੀ ਹੈ ਕਿਸੇ ਨੂੰ ਸ਼ਾਇਦ ਚੰਗੀ ਨਾ ਲੱਗੇ ਵੀ ਇੱਦਾਂ ਨਹੀਂ ਇੱਦਾਂ ਹੋ ਜਾਣੀ ਚਾਹੀਦੀ ਹੈ ਹਰ ਇੱਕ ਦਾ ਆਪਣਾ ਆਪਣਾ ਵਿਊ ਹੁੰਦਾ ਹੈ ਪਰ ਅਸੀਂ ਦੇਖ ਕੇ ਆਏ ਕੱਲ੍ਹ ਅਤੇ ਫਿਰ ਕਾਫੀ ਵਧੀਆ ਮੈਨੂੰ ਬਹੁਤ ਵਧੀਆ ਫਿਲਮ ਲੱਗੀ ਹਜੇ ਮੈਂ ਚੜ੍ਹਦੀ ਕਲਾ ਫਿਲਮ ਨਹੀਂ ਦੇਖ ਸਕਿਆ ਕਿਸੇ ਵਜ੍ਹਾ ਦੇ ਕਾਰਨ ਉਹ ਵੀ ਕਹਿੰਦੇ ਨੇ ਬਹੁਤ ਵਧੀਆ ਫਿਲਮ ਹੈ ਇਸ ਤਰ੍ਹਾਂ ਦੀਆਂ ਫਿਲਮਾਂ ਜਿਹੜੀਆਂ ਨੇ ਉਹਨਾਂ ਨੂੰ ਜ਼ਰੂਰ ਦੇਖਿਆ ਕਰੋ ਤਾਂ ਜੋ ਅੱਗੇ ਤੋਂ ਜਿਹੜਾ ਸਿਨੇਮਾ ਆ ਉਹ ਜਿਹੜਾ ਆ ਹੋਰ ਵੀ ਤਰੱਕੀ ਕਰੇ ਸੋ ਤੁਹਾਡਾ ਮੈਨਕਿਊ ਦੇ ਵਿੱਚ ਵੀ ਲੱਗੀ ਹੋਈ ਆ ਤਾਖਾ ਨਹੀਂ ਅਸੀਂ ਦੇਖ ਕੇ ਆਏ ਸੀ ਸੋ ਵੱਖ ਵੱਖ ਜਿਹੜੇ ਸਿਨੇਮਾ ਘਰ ਆ ਉੱਥੇ ਫਿਲਮ ਜਿਹੜੀ ਹੈ ਲੱਗੀ ਹੋਈ ਆ ਗੁਰਮੀਤ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆ ਬਹੁਤ ਮਿਹਰਬਾਨੀ ਆ ਲਾਈਕ ਯੂਰ ਪ੍ਰੋਗਰਾਮ ਭਾਅ ਜੀ ਗੁਰਮੀਤ ਹੈਅਰ ਤੁਸੀਂ ਕਿੱਦਾਂ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਜੀ ਮੈਸੇਜ ਉਹਨਾਂ ਦਾ ਆਇਆ ਸੋ ਸ਼ੁਕਰੀਆ ਤੁਹਾਡਾ ਵੀ ਅਸੀਂ ਕਰਦੇ ਹਾਂ ਅਤੇ ਇਸੇ ਤਰ੍ਹਾਂ ਚੜ੍ਹਦੀ ਕਲਾ 'ਚ ਰਹੋ ਜੀ ਅਤੇ ਲਓ ਮਿੱਤਰੋ ਅਤੇ ਹੁਣ ਗੀਤ ਸੰਗੀਤ ਸੁਣਾਉਂਦੇ ਹਾਂ ਤੁਹਾਨੂੰ ਅਤੇ ਉਸ ਤੋਂ ਬਾਅਦ ਕੁਝ ਹੋਰ ਵੀ ਗੱਲਾਂ ਬਾਤਾਂ ਨੇ ਕੁਝ ਖਬਰਾਂ ਨੇ ਜਿਹੜੀਆਂ ਮੇਰੇ ਕੋਲ ਪਹੁੰਚੀਆਂ ਉਹ ਵੀ ਮੈਂ ਤੁਹਾਡੇ ਨਾਲ ਇਸੇ ਤਰ੍ਹਾਂ ਸਾਂਝੀਆਂ ਕਰਦਾ ਚੱਲਾਂਗਾ ਪਹਿਲਾਂ 40 ਦਿਨ ਜਿਹੜੀ ਫਿਲਮ ਆ ਉਹਦੇ ਵਿੱਚੋਂ ਨਛੱਤਰ ਗਿੱਲ ਹੋਣਾਂ ਨੇ ਵੀ ਉਹਦੇ ਵਿੱਚ ਭੂਮਿਕਾ ਵੀ ਨਿਭਾਈ ਆ ਅਤੇ ਉਹਦਾ ਜਿਹੜਾ ਗੀਤ ਆ ਇਹ ਵੀ ਆਪਾਂ ਜ਼ਰੂਰ ਸੁਣ ਲਈਏ ਅਤੇ ਫਿਰ ਤੁਹਾਨੂੰ ਕਿਵੇਂ ਲੱਗਿਆ ਤੁਸੀਂ ਜ਼ਰੂਰ ਮੈਨੂੰ ਫੋਨ ਕਰ ਲੈਣਾ ਬਹੁਤ ਮਿਹਰਬਾਨੀ

ਕੁਮਾਨ ਦਾ ਵੀ ਗੀਤ ਇਹਦੇ ਵਿੱਚ ਤੁਹਾਨੂੰ ਸੁਣਨੇ ਨੂੰ ਮਿਲਣਾ ਨੂਰਾ ਸਿਸਟਰ ਹੋਣਾ ਤੋਂ ਜਿਹੜੀਆਂ ਨੇ ਉਹਨਾਂ ਤੋਂ ਵੀ ਇਹਦੇ ਵਿੱਚ ਜਿਹੜੇ ਗੀਤ ਨੇ ਫਰਮਾਏ ਗਏ ਕਾਫੀ ਵਧੀਆ ਅਦਾਕਾਰੀ ਹੈ ਜਿਹੜੀ ਹੈ ਡਾਇਰੈਕਟਰ ਜਿਹੜੀ ਡਾਇਰੈਕਸ਼ਨ ਹੈ ਉਹ ਵੀ ਬੜੀ ਬਾਖਮਾਲ ਕੀਤੀ ਗਈ ਹੈ ਇਹਦੇ ਵਿੱਚ ਜਿਹੜੇ ਸੀਨ ਵਗੈਰਾ ਲਏ ਗਏ ਨੇ ਜੀ ਬਿਲਕੁਲ ਜਾਣੀ ਕਿ ਸਲਾਘਾਯੋਗ ਕਰਦੇ ਹਾਂ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕ ਦਿੰਦੇ ਹਾਂ ਇਸ ਟੀਮ ਨੂੰ ਕਾਫੀ ਫੀਡਬੈਕ ਜਿਹੜੀ ਹੈ ਬਾਕੀ ਦੇਸ਼ਾਂ ਤੋਂ ਵੀ ਇੰਡੀਆ ਤੋਂ ਜਾਂ ਫਿਰ ਬਾਹਰਲੇ ਜਿਹੜੇ ਮੁਲਕ ਨੇ ਉਹਨਾਂ ਤੋਂ ਵੀ ਕਾਫੀ ਵਧੀਆ ਫੀਡਬੈਕ ਜਿਹੜੀ ਹੈ ਇਸ ਫਿਲਮ ਨੂੰ ਮਿਲ ਰਹੀ ਹੈ ਚਲੋ ਖੈਰ ਦੋਸਤੋ ਜਿੱਦਾਂ ਪਹਿਲਾਂ ਮੈਂ ਤੁਹਾਡੇ ਨਾਲ ਗੱਲਬਾਤ ਕੀਤੀ ਕਿ ਗੁਰਮਤ ਮੁਕਾਬਲੇ ਜਿਹੜੇ ਨੇ ਇਹ ਹੋਣੇ ਆ ਜੀ ਨਿਊ ਲੇਨ ਜਿਹੜਾ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਗੁਰਦੁਆਰਾ ਸਾਹਿਬ ਹੈ ਨਿਊ ਲੇਨ ਦੇ ਵਿੱਚ ਸੇ ਇਹ 1 ਅਗਸਤ ਨੂੰ ਜਿਹੜੇ ਮੁਕਾਬਲੇ ਬੱਚਿਆਂ ਦੇ ਹੋਣੇ ਆ 4 ਤੋਂ ਲੈ ਕੇ 18 ਸਾਲ ਦੇ ਜਿਹੜੇ ਬੱਚੇ ਆ ਹੋਣੇ ਚਾਹੀਦੇ ਆ ਫਿਰ ਜਿਹੜੇ ਇਹਨਾਂ ਦੇ ਜਿਹੜੇ ਇਨਾਮ ਮਿਲਣੇ ਨੇ ਇਹਨਾਂ ਨੂੰ ਫਿਰ ਉਹ 2 ਅਗਸਤ ਨੂੰ ਜਿਹੜੇ ਉਹ ਮਿਲਣੇ ਆ ਸੋ ਤੁਸੀਂ ਇਹਦੇ ਲਈ ਫਿਰ ਤੁਸੀਂ ਜ਼ਰੂਰ ਇਹਦੇ ਵਿੱਚ ਭਾਗ ਲੈਣਾ ਹੋਵੇ ਤਾਂ ਮੈਂ ਤੁਹਾਨੂੰ ਫੋਨ ਨੰਬਰ ਵੀ ਦੱਸ ਦਿੰਦਾ 021-0613-766 ਦੇ ਉੱਤੇ ਤੁਸੀਂ ਫੋਨ ਕਰਕੇ ਰਜਿਸਟ੍ਰੇਸ਼ਨ ਜਿਹੜੀ ਹੈ ਉਹ ਉੱਥੇ ਕਰਵਾ ਸਕਦੇ ਹੋ ਇਹਦੇ ਵਿੱਚ ਕਵਿਤਾ ਹੈ ਕੁਇਜ਼ ਹੈ ਅਤੇ ਨਾਲ ਨਾਲ ਕੀਰਤਨ ਹੈ ਅਤੇ ਦਸਤਾਰ ਬੰਦੀ ਹੈ ਸਿੱਖ ਆਰਟ ਜਿਹੜਾ ਹੈ ਉਹ ਵੀ ਹੈ ਅਤੇ ਤੁਸੀਂ ਜ਼ਰੂਰ ਇਹਦੇ ਵਿੱਚ ਆਪਣੇ ਬੱਚੇ ਜਿਹੜੇ ਨੇ ਉਹਨਾਂ ਨੂੰ ਸ਼ਾਮਿਲ ਕਰ ਸਕਦੇ ਹੋ ਅਤੇ ਤੁਸੀਂ ਇਹਨਾਂ ਦੀ ਵੈਬਸਾਈਟ ਦੇ ਉੱਤੇ ਵੀ ਜਾ ਕੇ ਰਜਿਸਟ੍ਰੇਸ਼ਨ ਜਿਹੜੀ ਕਰ ਸਕਦੇ ਹੋ ਸਤਿਸੰਗ ਜੀ ਆਪਣੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜੀਏ ਅਤੇ ਫਿਰ ਇਹੋ ਜਿਹੇ ਮੁਕਾਬਲਿਆਂ ਦੇ ਵਿੱਚ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਜਾਈਏ ਬਹੁਤ ਮਿਹਰਬਾਨੀ ਬਹੁਤ ਧੰਨਵਾਦ ਇਹਦੇ ਨਾਲ ਜਾਣਕਾਰੀਆਂ ਦੇ ਲਈ 17ਵੀਂ ਜਾਣੀ ਕਿ ਵਰ੍ਹੇਗੰਢ ਦੇ ਉੱਤੇ ਇਹ ਜਿਹੜਾ ਸਮਾਗਮ ਜਿਹੜਾ ਹੈ ਉਹਨਾਂ ਨੇ ਰੱਖਿਆ ਹੋਇਆ ਹੈ ਅਤੇ ਹੋਰ ਵੀ ਜਾਣਕਾਰੀਆਂ ਜਿਹੜੀਆਂ ਨੇ ਗੁਰੂ ਘਰਾਂ ਤੋਂ ਜਿਹੜੀਆਂ ਮਿਲਦੀਆਂ ਨੇ ਅਸੀਂ ਤੁਹਾਡੇ ਨਾਲ ਸਮੇਂ ਸਮੇਂ ਦੇ ਉੱਤੇ ਸਾਂਝੀਆਂ ਜਿਹੜੀਆਂ ਨੇ ਉਹ ਕਰਦੇ ਰਹਿੰਦੇ ਹਾਂ ਅਤੇ ਧੰਨਵਾਦ।

ਵਾਅਦਾ ਤੁਹਾਡਾ ਤੇ ਨਾਲ ਹੀ ਨਾਲ ਤੇ ਇੱਥੇ ਜਿਹੜਾ ਇੱਕ ਜਿਹੜੇ ਕਿਸਾਨ ਨੇ ਸਾਡੇ ਨਾ ਨਿਊਜ਼ੀਲੈਂਡ ਦੇ ਵਿੱਚ ਜਿਹੜੇ ਕਿਸਾਨ ਨੇ ਜਿਹੜੇ ਕਿ ਕੀਵੀ ਫਰੂਟ ਦੀ ਖੇਤੀ ਕਰਦੇ ਆ ਕਹਿੰਦੇ ਕਿ ਉਹ ਬਾਗੋ ਬਾਗ ਹੋ ਗਏ ਨੇ ਭਾਈ ਇਸ ਵਾਰ ਉਹ ਇਸ ਕਰਕੇ ਕਿ ਇਸ ਵਾਰ ਜਿਹੜਾ ਫਰੂਟ ਆ ਮਾਫ ਕਰਨਾ ਥੋੜ੍ਹੀ ਠੰਡ ਵੀ ਲੱਗੀ ਭਾਈ ਕੀ ਕਰੀਏ ਖੰਘ ਆ ਹੀ ਜਾਂਦੀ ਹੈ ਵਿੱਚ ਵਿਚਾਲੇ ਕਿਤੇ ਨਾ ਕਿਤੇ ਮੌਸਮ ਇਸ ਤਰ੍ਹਾਂ ਦਾ ਹੈ ਕਦੇ ਗਰਮੀ ਦੇਖੋ ਅੱਜ ਤੁਸੀਂ ਮੌਸਮ ਜਿਹੜਾ ਦੇਖ ਸਕਦੇ ਹੋ ਕਿ 17-18 ਡਿਗਰੀ ਤੱਕ ਦੇ ਇੱਕਦਮ ਹੀ ਥੱਲੇ ਠਾਹ ਵੱਜਦਾ ਅਤੇ ਉਹਦੇ ਨਾਲ ਸਰੀਰ ਕੀ ਕਰੇ ਇੱਕਦਮ ਹੀ ਫਿਰ ਭਾਈ ਉਹਨੂੰ ਸਹਿਣਾ ਪੈਂਦਾ ਚਲੋ ਖੈਰ ਕੀਵੀ ਫਰੂਟ ਦੀ ਗੱਲ ਕਰ ਰਿਹਾ ਸੀ ਕੀਵੀ ਫਰੂਟ ਦੇ ਵਿੱਚ ਬਾਗੋ ਬਾਗ ਕਹਿੰਦੇ ਨੇ ਇੱਥੇ ਦੇ ਕਿਸਾਨ ਜਿਹੜੇ ਹੋ ਗਏ ਕਿਉਂਕਿ ਇਸ ਵਾਰ ਜਿਹੜਾ ਫਰੂਟ ਆ ਬਾ ਕਮਾਲ ਹੋਇਆ ਉਸਦੀ ਜਿਹੜੀ ਪਿਕਿੰਗ ਹੈ ਜਿਹੜੀ ਜਿਹੜਾ ਫਰੂਟ ਤੋੜਿਆ ਗਿਆ ਉਹ ਕਈ ਗੁਣਾ ਜਾਣੀ ਕਿ ਪਿਛਲੇ ਸਾਲਾਂ ਨਾਲੋਂ ਵੱਧ ਤੋੜਿਆ ਗਿਆ ਅਤੇ ਇਹਦੇ ਵਿੱਚ ਨਿਊਜ਼ੀਲੈਂਡ ਦਾ ਬੜਾ ਫਾਇਦਾ ਹੈ ਜੀ ਭਾਈ ਇਹਦੇ ਨਾਲ ਫਿਰ ਡਾਲਰ ਜਿਹੜੇ ਨੇ ਨਿਊਜ਼ੀਲੈਂਡ ਨੂੰ ਆਉਣੇ ਆ ਜਿੱਦਾਂ ਹੀ ਇਹ ਐਕਸਪੋਰਟ ਹੋਣਾ ਹੈ ਅਤੇ ਫਿਰ ਉਹਦੇ ਨਾਲ ਜਿਹੜੀ ਨਿਊਜ਼ੀਲੈਂਡ ਦੀ ਆਰਥਿਕ ਵਿਵਸਥਾ ਜਿਹੜੀ ਹੈ ਉਹਦੇ ਉੱਤੇ ਕਾਫੀ ਸੁਧਾਰ ਹੁੰਦਾ ਸੋ ਇਹ ਚੰਗੀ ਖਬਰ ਆ ਕਿਸਾਨਾਂ ਦੇ ਲਈ ਵੀ ਔਰ ਨਿਊਜ਼ੀਲੈਂਡ ਦੇ ਲਈ ਇਹ ਜਿਹੜੀ ਹੈ ਖਬਰ ਬਾਕੀ ਇਹੀ ਚੰਗੀ ਖਬਰ ਆ ਸੋ ਨਾਲ ਨਾਲ ਦੋਸਤੋ ਜ਼ਮਾਨਾ ਕਹਿੰਦੇ ਏ ਆਈ ਦਾ ਆ ਏ ਆਈ ਦੇ ਜ਼ਮਾਨੇ ਦੇ ਵਿੱਚ ਕਾਫੀ ਕੁਝ ਜਦੋਂ ਪਹਿਲਾਂ ਮੈਂ ਜ਼ਿਕਰ ਕੀਤਾ ਕਿ ਸੋਸ਼ਲ ਮੀਡੀਆ ਜਾਂ ਫਿਰ ਏ ਆਈ ਜਿਹੜਾ ਇੰਟਰਨੈਟ ਆ ਇਹਦੇ ਉੱਤੇ ਕਾਫੀ ਕੁਛ ਐਸਾ ਹੈ ਜਿਹੜਾ ਕਿ ਤੁਸੀਂ ਅਚੀਵ ਕਰ ਸਕਦੇ ਆ ਪਰ ਏ ਆਈ ਦੇ ਨਾਲ ਕਹਿੰਦੇ ਫਾਇਦੇ ਵੀ ਇਸ ਤਰ੍ਹਾਂ ਦੇ ਆ ਮੰਨ ਲਓ ਵੀ ਤੁਸੀਂ ਤੁਹਾਨੂੰ ਫਰੈਂਚ ਨਹੀਂ ਆਉਂਦੀ ਤੁਹਾਨੂੰ ਚਾਈਨੀਜ਼ ਨਹੀਂ ਆਉਂਦੀ ਤੁਹਾਨੂੰ ਕਿਸੇ ਹੋਰ ਭਾਸ਼ਾ ਨਹੀਂ ਆਉਂਦੀ ਏ ਆਈ ਦੀ ਮਦਦ ਦੇ ਨਾਲ ਤੁਸੀਂ ਹਰ ਕੰਮ ਹਰ ਕੰਟਰੀ ਦੇ ਵਿੱਚ ਜਾ ਕੇ ਉਹਨਾਂ ਦੀ ਭਾਸ਼ਾ ਦੇ ਵਿੱਚ ਹੀ ਏ ਆਈ ਦੇ ਜ਼ਰੀਏ ਗੱਲਬਾਤ ਕਰ ਸਕਦੇ ਹਾਂ ਉਹਨਾਂ ਦੇ ਨਾਲ ਤੁਸੀਂ ਆਪਣਾ ਵਪਾਰ ਜਾਂ ਫਿਰ ਕੋਈ ਵੀ ਕੰਮ ਆ ਜਾਂ ਫਿਰ ਕੋਈ ਰਿਸ਼ਤਾ ਆ ਉਹ ਤੁਸੀਂ ਉਹਨਾਂ ਦੇ ਨਾਲ ਕਰ ਸਕਦੇ ਹਾਂ ਕਿਉਂਕਿ ਇਹ ਏ ਆਈ ਦਾ ਫਾਇਦਾ ਆ ਸੋ ਇਸ ਕਰਕੇ ਇਸ ਨੂੰ ਕਾਫੀ ਮਾਨਤਾ ਜਿਹੜੀ ਏ ਆਈ ਨੂੰ ਮਿਲ ਰਹੀ ਆ ਇਹਦੇ ਨਾਲ ਪੜ੍ਹਾਈ ਜਿਹੜੇ ਲੋਕ ਜਿਹੜੇ ਬੱਚੇ ਜਿਹੜੇ ਨੇ ਪੜ੍ਹਦੇ ਨੇ ਯੂਨੀਵਰਸਿਟੀਆਂ ਦੇ ਵਿੱਚ ਉਹ ਕਹਿੰਦੇ ਨੇ ਕਿ ਵੱਡੀ ਤੋਂ ਵੱਡੀ ਜਿਹੜੀ ਯੂਨੀਵਰਸਿਟੀ ਆ ਉੱਥੇ ਵੀ ਜੋ ਕੁਛ ਪੜ੍ਹਾਇਆ ਜਾਂਦਾ ਏ ਆਈ ਦੇ ਜ਼ਰੀਏ ਉਹ ਤੁਸੀਂ ਆਪਣੇ ਘਰ ਪਿੰਡ ਬੈਠੇ ਵੀ ਪੜ੍ਹ ਸਕਦੇ ਹਾਂ ਸੋ ਇਹ ਚੀਜ਼ਾਂ ਜਿਹੜੀਆਂ ਨੇ ਜਦੋਂ ਆਪਾਂ ਇਹਨੂੰ ਪੋਜ਼ੀਟਿਵ ਤਰੀਕੇ ਦੇ ਨਾਲ ਆਪਾਂ ਦੇਖਦੇ ਹਾਂ ਤਾਂ ਫਿਰ ਬੜੀ ਇਹ ਫਾਇਦੇਮੰਦ ਹੈ ਚੀਜ਼ ਹੈ ਅਤੇ ਬਾਕੀ ਤੁਹਾਨੂੰ ਪਤਾ ਹੈ ਕਿ ਕਾਫੀ ਜਿਹੜਾ ਆ ਜਿਹੜੇ ਸਰਕਾਰਾਂ ਨੇ ਕਾਫੀ ਚਿੰਤਤ ਨੇ ਜਦੋਂ ਕਿ 16 ਸਾਲ ਤੋਂ ਥੱਲੇ ਘੱਟ ਉਮਰ ਦੇ ਜਿਹੜੇ ਬੱਚੇ ਨੇ ਉਹਨਾਂ ਦੇ ਲਈ ਜਿਹੜੀ ਇੰਟਰਨੈਟ ਆ ਉਹਨੂੰ ਬੈਨ ਕਰਨ ਦੀਆਂ ਜਿਹੜੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ ਆਸਟ੍ਰੇਲੀਆ ਨੇ ਕਹਿੰਦੇ ਸ਼ੁਰੂਆਤ ਕੀਤੀ ਸੀ ਫਿਰ ਮਲੇਸ਼ੀਆ ਦੀ ਗੱਲ ਆਈ ਫਿਰ ਬ੍ਰਿਟੇਨ ਦੀ ਗੱਲ ਆਈ ਪਿਛਲੇ ਹਫ਼ਤੇ ਮੈਂ ਗੱਲ ਕੀਤੀ ਸੀ ਕਿ ਬ੍ਰਿਟੇਨ ਜਿਹੜਾ ਆ ਉਹ ਵੀ ਕਹਿ ਰਿਹਾ ਕਿ ਭਾਈ ਅਸੀਂ ਜਿਹੜੇ 16 ਸਾਲ ਤੋਂ ਦੇ ਬੱਚੇ ਆ ਉਹਨਾਂ ਤੱਕ ਇਹ ਜਿਹੜਾ ਸੋਸ਼ਲ ਮੀਡੀਆ ਇਸ ਨੂੰ ਅਸੀਂ ਬੰਦ ਕਰਨਾ ਚਾਹੁੰਦੇ ਹਾਂ ਸੋ ਇਹ ਨੌਬਤ ਵੀ ਆ ਗਈ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਉਹ ਕਹਿੰਦੇ ਕਿ ਜਿਹੜੀ ਪੜ੍ਹਾਈ ਆ ਬੱਚੇ 16 ਸਾਲ ਤੱਕ ਆਪਣੀ ਪੜ੍ਹਾਈ ਦੇ ਵੱਲ ਫੋਕਸ ਕਰਨ ਨਾ ਕਿ ਇੰਟਰਨੈਟ ਦੇ ਉੱਤੇ ਬਹੁਤ ਕੁਛ ਆਉਂਦਾ ਆ ਕੁਛ ਇਸ ਤਰ੍ਹਾਂ ਦੀ ਸੰਗਤ 'ਚ ਵੀ ਪੈ ਜਾਂਦੇ ਨੇ ਜਿਹੜੇ ਨੌਜਵਾਨ ਹੈ ਕਿਉਂਕਿ ਉਸ ਵੇਲੇ ਕੱਚਾ ਦਿਮਾਗ ਹੁੰਦਾ ਹੈ ਵੱਧਦਾ ਹੁੰਦਾ ਆ ਸੋ ਜਿਹੜੀਆਂ ਉਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਅਟਰੈਕਟ ਕਰਦੀਆਂ ਬੱਚਿਆਂ ਨੂੰ ਉਹ ਤੁਹਾਨੂੰ ਪਤਾ ਕਿ ਸੋਸ਼ਲ ਮੀਡੀਆ 'ਤੇ ਕਾਫੀ ਉਸ ਵੇਲੇ ਆਉਂਦੀਆਂ ਨੇ ਤੁਸੀਂ ਹੁਣ ਕੋਈ ਵੀ ਗੱਲ ਕਰਦੇ ਹੋ ਅਤੇ ਤੁਹਾਡੇ ਜਿਹੜੇ ਫੋਨ ਆ ਉਹਦੇ ਉੱਤੇ ਉਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਆਈ ਜਾਣੀਆਂ ਆ ਸੋ ਤੁਹਾਨੂੰ ਵੀ ਪਤਾ ਕਿ ਤੁਹਾਡਾ ਫੋਨ ਸੁਣਦਾ ਭਾਈ ਤੁਹਾਨੂੰ ਸੋ ਇਹ ਸੋਸ਼ਲ ਮੀਡੀਆ ਦੇ ਕੁਛ ਨੁਕਸਾਨ ਵੀ ਨੇ ਸੋ ਇਸ ਕਰਕੇ ਸਰਕਾਰਾਂ ਜਿਹੜੀਆਂ ਨੇ ਉਹ ਚਾਹੁੰਦੀਆਂ ਕਿ ਸਾਡੇ ਜਿਹੜੇ ਬੱਚੇ ਆ ਸਾਡਾ ਜਿਹੜਾ ਇਹ ਭਵਿੱਖ ਆ ਸੋ ਇਹ ਜਿਹੜੇ ਆ ਪੜ੍ਹ ਲਿਖ ਕੇ ਆਪਣੀ ਜ਼ਿੰਦਗੀ ਜਿਹੜੀ ਆ ਉਹ ਵਧੀਆ ਕਰਨ ਅਤੇ ਦੇਸ਼ ਲਈ ਜਿਹੜਾ ਆ ਤਰੱਕੀ ਦੇ ਰਾਹ ਦੇ ਉੱਤੇ ਫਿਰ ਜਿਹੜੀ ਵੀ ਉਹਨਾਂ ਨੇ ਫੀਲਡ ਚੁਣਿਆ ਹੋਇਆ ਫਿਰ ਉਸਦੇ ਵਿੱਚ ਉਹ ਕਾਮਯਾਬ ਹੋ ਸਕਦੇ ਆ ਸੋ ਖੈਰ ਬਹੁਤ ਬਹੁਤ ਮਿਹਰਬਾਨੀ ਹੋਰ ਵੀ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਅਤੇ ਲਓ ਫਿਰ ਹੁਣ ਆਪਾਂ ਇੱਕ ਗੀਤ ਹੋਰ ਸੁਣ ਲੈਂਦੇ ਹਾਂ ਇਹ ਜਿਹੜਾ ਕਲਾਕਾਰ ਆ ਪਹਿਲਾਂ ਗੀਤ ਸੁਣ ਲੈਂਦੇ ਹਾਂ ਤਾਂ ਫਿਰ ਇਹਦੇ ਬਾਰੇ ਵੀ ਗੱਲਬਾਤ ਕਰਦੇ ਹਾਂ ਇਹ ਵੀ ਕਾਫੀ ਕੁਛ ਚੱਲ ਰਿਹਾ ਜੀ ਇਹਦੇ ਬਾਰੇ ਵੀ ਅੱਜ ਕੱਲ੍ਹ ਅਤੇ ਇਹਦੇ ਬਾਰੇ ਫਿਰ ਜਿਹੜੀ ਗੱਲਬਾਤ ਹੈ ਆਪਾਂ ਫਿਰ ਕਰਦੇ ਹਾਂ ਪਹਿਲਾਂ ਇਹਦਾ ਗੀਤ ਪੁਰਾਣਾ ਗੀਤ ਦੀ ਫਰਮਾਇਸ਼ ਕਰ ਰਹੇ ਸੀ ਮਿੱਤਰ ਉਹ ਸੁਣ ਲੈਂਦੇ ਹਾਂ ਆਹ ਲਓ ਜੀ

ਜੀ ਬਿਲਕੁਲ ਜੱਟ ਦਾ ਪਜਾਮਾ ਉੱਚਾ ਹੋ ਗਿਆ ਪਰ ਇਹਦਾ ਸਟੇਜ ਵੀ ਕਾਫੀ ਉੱਚੀ ਹੋ ਗਈ ਤੇ ਉਹਦੇ ਦੌਰਾਨ ਪਿੱਛੇ ਜੇ ਤੁਸੀਂ ਸੋਸ਼ਲ ਮੀਡੀਆ ਤੇ ਉਹੀ ਕਹਿੰਦੇ ਆ ਕਿ ਸੋਸ਼ਲ ਮੀਡੀਆ ਤੇ ਫਿਰ ਇੱਕਦਮ ਰੌਲਾ ਪੈ ਜਾਂਦਾ ਆ ਕਿ ਜਿਹੜੇ ਖਾਲਿਸਤਾਨ ਦੇ ਸਮਰਥਕ ਨੇ ਉਹਨਾਂ ਨੇ ਜਿਹੜੇ ਝੰਡਾ ਲੈ ਕੇ ਇੱਕ ਨੌਜਵਾਨ ਜਿਹੜਾ ਆ ਉਹ ਸਟੇਜ 'ਤੇ ਚੜਿਆ ਫਿਰ ਉਸਨੇ ਇਹਦੇ ਨਾਲ ਜਿਹੜਾ ਝੰਡਾ ਲੈ ਕੇ ਉੱਥੇ ਜਿਹੜਾ ਆ ਨਾਲ ਇਹਦੇ ਭੰਗੜਾ ਪਾਇਆ ਅਤੇ ਚਲੋ ਦਲਜੀਤ ਦੁਸਾਂਝ ਨੇ ਕੋਈ ਰਿਐਕਸ਼ਨ ਉਸ ਵੇਲੇ ਨਹੀਂ ਦਿੱਤਾ ਲੇਕਿਨ ਉਸਨੂੰ ਫਿਰ ਜਿਹੜਾ ਆ ਸਿਕਿਉਰਿਟੀ ਨੇ ਫੜ ਲਿਆ ਅਤੇ ਬਾਅਦ ਵਿੱਚ ਉਸਨੂੰ ਹੱਥਕੜੀਆਂ ਲਾ ਕੇ ਬਾਹਰ ਜਿਹੜਾ ਆ ਕੱਢ ਦਿੱਤਾ ਗਿਆ ਉਸ ਹਾਲ ਤੋਂ ਪਰ ਉਹੀ ਗੱਲ ਫਿਰ ਇੱਥੇ ਜੇ ਆਪਾਂ ਆ ਜਾਈਏ ਹਰ ਇੱਕ ਦਾ ਆਪਣਾ ਆਪਣਾ ਵਿਊ ਹੁੰਦਾ ਆ ਸੋ ਜੇ ਆਪਾਂ ਖਾਲਿਸਤਾਨ ਦੀ ਗੱਲ ਕਰੀਏ ਜਾਂ ਫਿਰ ਸਿੱਖ ਭਾਈਚਾਰੇ ਦੀ ਗੱਲ ਕਰੀਏ ਉਹਦੇ ਵਿੱਚ ਦੋਸਤੋ ਫਿਰ ਜਿਹੜੀ ਇਹ ਚੀਜ਼ ਜਿਹੜੀ ਆ ਇਹ ਕਿਸੇ ਪਾਸੋਂ ਵੀ ਮੇਰੇ ਹਿਸਾਬ ਦੇ ਨਾਲ ਹਰ ਇੱਕ ਦੀ ਆਪਣੀ ਸੋਚਣੀ ਆ ਮੇਰੇ ਹਿਸਾਬ ਦੇ ਨਾਲ ਇਹ ਕਿਤੇ ਵੀ ਠੀਕ ਨਹੀਂ ਬੈਠਦੀ ਕਿਉਂਕਿ ਜਦੋਂ ਅਸੀਂ ਮੰਨ ਲਓ ਉੱਥੇ 50-60 ਹਜ਼ਾਰ ਲੋਕ ਜਿਹੜੇ ਨੇ ਉਹ ਦਲਜੀਤ ਦੇ ਫੈਨ ਆ ਉਹ ਆਪਣੀਆਂ ਟਿਕਟਾਂ ਲੈ ਕੇ ਉੱਥੇ ਆਪਣਾ ਫਨ ਕਰਨ ਦੇ ਲਈ ਉੱਥੇ ਪਹੁੰਚਦੇ ਆ ਫਿਰ ਜਦੋਂ ਉਹਨਾਂ ਨੂੰ ਕੁਛ ਇਸ ਤਰ੍ਹਾਂ ਦਾ ਲੱਗਦਾ ਹੈ ਜਾਂ ਫਿਰ ਸ਼ੋਅ ਉੱਥੇ ਬੰਦ ਹੋ ਜਾਵੇ ਜਾਂ ਫਿਰ ਕੋਈ ਐਸੀ ਹਰਕਤ ਉੱਥੇ ਹੋ ਜਾਵੇ ਜਾਂ ਮੰਨ ਲਓ ਵੀ ਉਸ ਨੌਜਵਾਨ ਦਾ ਜਾਂ ਪੱਗ ਜਾਂ ਫਿਰ ਉਹਦਾ ਦੁਮਾਲਾ ਜਾਂ ਉੱਥੇ ਢਹਿ ਜਾਂਦਾ ਆ ਲਹਿ ਜਾਂਦਾ ਆ ਕਿਸੇ ਤਰ੍ਹਾਂ ਕਿਸੇ ਵਜ੍ਹਾ ਕਾਰਨ ਹੱਥੋਂ ਪਾਈ ਦੇ ਵਿੱਚ ਜਾਂ ਫਿਰ ਉਹ ਕੁਛ ਉੱਥੇ ਕਰ ਦਿੰਦਾ ਫਿਰ ਇਸ ਦੇ ਨਾਲ ਕਹਾਣੀ ਦੁਨੀਆ ਭਰ ਦੇ ਵਿੱਚ ਕਿਹਦੀ ਬਦਨਾਮ ਹੋਣੀ ਸੀ ਕਿਹਨਾਂ ਨੇ ਬਦਨਾਮ ਹੋਣਾ ਸੀ ਆਪਾਂ ਸੋ ਇਸ ਕਰਕੇ ਹਰ ਇੱਕ ਦਾ ਫਰੀਡਮ ਆਫ ਸਪੀਚ ਦੀ ਗੱਲ ਆਪਾਂ ਜਦੋਂ ਕਰਦੇ ਹਾਂ ਹਰ ਇੱਕ ਦਾ ਆਪਣਾ ਆਪਣਾ ਨਜ਼ਰੀਆ ਹੁੰਦਾ ਹੈ ਹਰ ਕਾਹਦੀ ਆਪਣੀ ਆਪਣੀ ਜਿਹੜਾ ਪ੍ਰੋਟੈਸਟ ਕਰਨ ਦਾ ਢੰਗ ਹੁੰਦਾ ਹੈ ਉਹ ਤੁਸੀਂ ਕਰ ਸਕਦੇ ਹੋ ਪਰ ਲੇਕਿਨ ਜਦੋਂ ਤੁਸੀਂ ਸਟੇਜ 'ਤੇ ਕਿਸੇ ਦੇ ਪ੍ਰੋਗਰਾਮ ਦੇ ਵਿੱਚ ਜਾ ਕੇ ਇਸ ਤਰ੍ਹਾਂ ਦੀ ਜਿਹੜੀ ਹਰਕਤ ਉਹ ਕਰਦੇ ਹੋ ਤਾਂ ਫਿਰ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਹੇਟ ਹੀ ਵੱਧਦੀ ਹੈ ਆਪਾਂ ਨਾ ਕਿ ਹੇਟ ਵਧਾਈਏ ਜਿਹੜੇ ਲੋਕ ਉੱਥੇ ਬੈਠੇ ਨੇ ਉਹਨਾਂ ਨੂੰ ਆਪਣੇ ਨਾਲ ਜੋੜੀਏ ਉਹ ਕਿੱਦਾਂ ਜੋੜਨੇ ਆ ਉਹ ਸਾਨੂੰ ਜ਼ਿਆਦਾ ਮਿਲਦਾ ਮੇਰੇ ਹਿਸਾਬ ਦੇ ਨਾਲ ਸੋਚਣਾ ਚਾਹੀਦਾ ਹੈ ਸੋ ਇਸ ਕਰਕੇ ਘੱਟਾ ਉੱਥੇ 50-60 ਹਜ਼ਾਰ ਬੰਦਾ ਹੀ ਨਹੀਂ ਬਾਕੀ ਦੁਨੀਆ ਭਰ ਦੇ ਵਿੱਚ ਵੀ ਉਸ ਨੂੰ ਲਾਈਵ ਦੇਖ ਰਹੇ ਨੇ ਉਸ ਸ਼ੋਅ ਨੂੰ ਕਿੰਨੇ ਕਰੋੜਾਂ ਲੋਕ ਹੋ ਜਾਂਦੇ ਆ ਜਿਹੜੇ ਕਿ ਦਲਜੀਤ ਨੂੰ ਪਸੰਦ ਕਰਦੇ ਨੇ ਦਲਜੀਤ ਦੀ ਗਾਇਕੀ ਨੂੰ ਉਹ ਅੱਜ ਦਾ ਨਹੀਂ ਹੈ 25-30 ਸਾਲ ਤੋਂ ਲੱਗਿਆ ਹੋਇਆ ਅਤੇ ਫਿਰ ਅੱਜ ਉਸਨੂੰ ਉਹ ਮੁਕਾਮ ਮਿਲਿਆ ਤਾਂ ਉਸ ਮੁਕਾਮ ਦੇ ਵਿੱਚ ਜਾ ਕੇ ਜੇ ਫਿਰ ਇਸ ਤਰ੍ਹਾਂ ਦੀ ਉਹ ਉਹਦੇ ਪ੍ਰੋਗਰਾਮ ਦੇ ਵਿੱਚ ਉਹਨੂੰ ਲੱਗੇ ਵੀ ਭਾਈ ਇਹ ਮੇਰੀ ਸਟੇਜ ਦੇ ਉੱਤੇ ਆ ਕੇ ਮੇਰੇ ਨਾਲ ਇਹ ਮੇਰੇ ਖਿਲਾਫ ਬੋਲਦੇ ਨੇ ਜਾਂ ਕੁਛ ਕਰਦੇ ਨੇ ਤਾਂ ਫਿਰ ਓਬਵੀਅਸਲੀ ਮੈਨੂੰ ਲੱਗਦਾ ਕਿ ਉਹ ਹੀ ਰਿਐਕਟ ਕਰੇਗਾ ਉਹ ਰਿਐਕਟ ਕਿੱਦਾਂ ਕਰੇਗਾ ਉਸ 'ਤੇ ਡਿਪੈਂਡ ਕਰਦਾ ਕਿ ਉਸਦੀ ਸੋਚ ਜਿਹੜੀ ਆ ਉਹ ਕਿਸ ਤਰ੍ਹਾਂ ਉਸ ਵੇਲੇ ਜਦੋਂ ਉਹ ਚੜਿਆ ਅਤੇ ਫਿਰ ਉਹ ਉਸਨੇ ਆਪਣਾ ਜਿਹੜਾ ਗੀਤ ਆ ਉਸਨੂੰ ਜਾਰੀ ਰੱਖਿਆ ਸੋ ਜੇ ਉਹ ਰਿਐਕਟ ਕਰਦਾ ਫਿਰ ਕੁਛ ਹੋਰ ਗੱਲਾਂ ਜਿਹੜੀਆਂ ਨੇ ਕਈ ਵੇਲੇ ਸੁਭਾਵਿਕ ਹੀ ਕਹਿ ਹੁੰਦੀਆਂ ਨੇ ਕਹਿ ਹੋ ਜਾਂਦੀਆਂ ਨੇ ਤਾਂ ਫਿਰ ਉਸਦੇ ਫਿਰ ਜਿਹੜੇ ਅਰਥ ਆ ਉਹ ਦੋਸਤੋ ਗਲਤ ਨਿਕਲਦੇ ਆ ਬਾਕੀ ਤੁਹਾਡਾ ਕੀ ਰਾਏ ਆ ਤੁਹਾਡਾ ਕੀ ਮੰਨਣਾ ਆ ਮੇਰਾ ਤਾਂ ਮੰਨਣਾ ਇਹੀ ਆ ਕਿ ਇਸ ਤਰ੍ਹਾਂ

ਦੇ ਨਾਲ ਕੋਈ ਚੰਗੀ ਗੱਲ ਨਹੀਂ ਹੈ ਇਸ ਦੇ ਨਾਲ ਹੇਟ ਹੀ ਵੱਧਦੀ ਆ ਤੁਹਾਡਾ ਪ੍ਰੋਟੈਸਟ ਕਰਨ ਦਾ ਢੰਗ ਜਿਹੜਾ ਇਹ ਗਲਤ ਜਾਪਦਾ ਇਸ ਤਰ੍ਹਾਂ ਉਸ ਨੂੰ ਦਰਸਾਉਣ ਦੇ ਲਈ ਪਰ ਮੈਂ ਉਸ ਨੌਜਵਾਨ ਦੀ ਜਿਹੜਾ ਕਿ ਸਟੇਜ 'ਤੇ ਸੀਗਾ ਉਸ ਦੀ ਮੈਂ ਇੱਕ ਵੀਡੀਓ ਹੋਰ ਵੀ ਦੇਖੀ ਆ ਕਿਸੇ ਮਿੱਤਰ ਨੇ ਪਾਈ ਸੀ ਕਿਉਂਕਿ ਜਦੋਂ ਇਸ ਤਰ੍ਹਾਂ ਦੀ ਕਹਾਣੀ ਆਉਂਦੀ ਹੈ ਫਿਰ ਕਾਫੀ ਕੁਛ ਸੋਸ਼ਲ ਮੀਡੀਆ 'ਤੇ ਦੋਨੇ ਪਾਸੇ ਚੱਲਦਾ ਫਿਰ ਉਸ ਦੀ ਜਿਹੜੀ ਇੱਕ ਵੀਡੀਓ ਮੈਂ ਸੁਣ ਕੇ ਉਸਦੀ ਆਡੀਓ ਸੁਣੀ ਹੈ ਆਡੀਓ ਸੁਣ ਕੇ ਮੈਂ ਹੈਰਾਨ ਰਹਿ ਗਿਆ ਕਿ ਇੰਨੀ ਜਿਹੜੀ ਸ਼ਬਦਾਵਲੀ ਭੱਦੀ ਸ਼ਬਦਾਵਲੀ ਜਿਹੜੀ ਆ ਉਹ ਕਿਸੇ ਦੇ ਵਿਰੁੱਧ ਬੋਲਿਆ ਸੀ ਜਾਣੀ ਕਿ ਉਹ ਗਾਲਾਂ ਬਹੁਤ ਹੀ ਕਿਤੇ ਸੁਣੀਆਂ ਹੋਣਗੀਆਂ ਤੁਸੀਂ ਪਰ ਉਹ ਸ਼ਰੇਆਮ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਗਾਲਾਂ ਪਈਆਂ ਨੇ ਜਿਹੜੀਆਂ ਕਿ ਇਹ ਜਿਹੜਾ ਨੌਜਵਾਨ ਸਟੇਜ 'ਤੇ ਚੜ੍ਹਿਆ ਸੀ ਇਹ ਕਿਸੇ ਨੂੰ ਕੱਢ ਰਿਹਾ ਸੋ ਇਸ ਤਰ੍ਹਾਂ ਦੀਆਂ ਪਹਿਲਾਂ ਉਸਦਾ ਪਿਛੋਕੜ ਵੀ ਆਪਾਂ ਨੂੰ ਜ਼ਰੂਰ ਦੇਖ ਲੈਣਾ ਚਾਹੀਦਾ ਠੀਕ ਹੈ ਹਰ ਇੱਕ ਦਾ ਆਪਣਾ ਹੱਕ ਆ ਪ੍ਰੋਟੈਸਟ ਕਰਨ ਦਾ ਪਰ ਜਿਹੜਾ ਉਹ ਢੰਗ ਸੀ ਪਰ ਉਹ ਬਹੁਤਾ ਵਧੀਆ ਨਹੀਂ ਉਹਦੇ ਨਾਲ ਹੇਠ ਹੀ ਵਧਣੀ ਆ ਕੋਈ ਫਾਇਦਾ ਜ਼ਿਆਦਾ ਨਹੀਂ ਹੋਣਾ ਬਾਕੀ ਤੁਹਾਡਾ ਆਪਣਾ ਆਪਣਾ ਹਰ ਇੱਕ ਦਾ ਵਿਚਾਰ ਹੈ ਇਹ ਮੇਰਾ ਵਿਚਾਰ ਆ ਸੋ ਖੈਰ ਦੋਸਤੋ ਚੜ੍ਹਦੀ ਕਲਾ 'ਚ ਰਹੋ ਹਰ ਇੱਕ ਨੂੰ ਜੋੜਨ ਦੀ ਕੋਸ਼ਿਸ਼ ਕਰੋ ਆਪਣੇ ਨਾਲ ਨਿਊਜ਼ੀਲੈਂਡ ਦੇ ਵਿੱਚ ਵੀ ਬਹੁਤ ਕੁਛ ਹੋ ਰਿਹਾ ਆਏ ਕਿੱਥੇ ਵੀ ਤੁਹਾਨੂੰ ਪਤਾ ਇੱਕ ਚਰਚ ਵਾਲਾ ਬੰਦਾ ਜਿਹੜਾ ਆ ਉਸਨੇ ਵੀ ਇੱਕ ਆਹੀ ਹਾਈ ਛੋਲੀਆਂ ਜਿਹੀਆਂ ਛੱਡਦਾ ਰਹਿੰਦਾ ਹੈ ਪੱਲੇ ਉਹਦੇ ਕੁਛ ਨਹੀਂ ਹੈਗਾ ਆ ਛੋਲੀਆਂ ਜਿਹੀਆਂ ਛੱਡਦਾ ਰਹਿੰਦਾ ਕਿ ਮੈਂ ਵੀ ਮੀਡੀਆ ਦੇ ਵਿੱਚ ਹੀ ਰਹਾਂ ਅਤੇ ਫਿਰ ਉਹਦੇ ਨਾਲ ਉਹਦੇ ਜਿਹੜੇ ਵਿਊ ਵਗੈਰਾ ਉਹ ਵੱਧਦੇ ਰਹਿੰਦੇ ਆ ਪਰ ਖੈਰ ਉਸਨੂੰ ਵੀ ਲਕਸ਼ਮਣ ਸਾਹਿਬ ਨਹੀਂ ਕਹਿ ਦਿੱਤਾ ਕਿ ਭਾਈ ਇਹਦੀ ਕੋਈ ਮਾਨਤਾ ਨਹੀਂ ਹੈ ਇਹਨੂੰ ਅਸੀਂ ਕੁਛ ਨਹੀਂ ਮੰਨਦੇ ਅਤੇ ਫਿਰ ਉਹਨੂੰ ਹੋਤੜਿੰਗ ਲੱਗਦਾ ਅਤੇ ਮਸਜਿਦ ਗੁਰਦੁਆਰੇ ਟੈਂਪਲ ਸਾਰਾ ਕੁਛ ਹੀ ਕਹਿੰਦਾ ਫਿਰ ਅਸੀਂ ਵੀ ਇੱਦਾਂ ਕਰਾਂਗੇ ਜੇ ਕਰਾਂਗੇ ਉਸਨੂੰ ਫਿਰ ਇੱਕ ਮੁੱਦਾ ਜਿਹੜਾ ਉਹ ਮਿਲ ਜਾਂਦਾ ਆ ਜਦੋਂ ਅਸੀਂ ਆਪ ਸਹੀ ਹੋਏ ਫਿਰ ਉਹ ਕੁਛ ਨਹੀਂ ਕਰ ਸਕਦਾ ਵੈਸੇ ਵੀ ਕੁਛ ਨਹੀਂ ਕਰ ਸਕਦਾ ਲੇਕਿਨ ਉਸਦੇ ਫੋਲੋਵਰ ਜਿਹੜੇ ਨੇ ਕਿਤੇ ਨਾ ਕਿਤੇ ਦੁਨੀਆ ਭਰ ਦੇ ਵਿੱਚ ਫਿਰ ਚਿਣਕ ਜਿਹੜੀ ਛਿੜਦੀ ਜਦੋਂ ਅਸੀਂ ਇੱਧਰੋਂ ਦੂਜੇ ਪਾਸੋਂ ਗਲਤ ਹੁੰਦੇ ਹਾਂ ਤਾਂ ਫਿਰ ਕਿਤੇ ਨਾ ਕਿਤੇ ਕੁਛ ਨਾ ਕੁਛ ਜੁੜਦਾ ਜਾਂਦਾ ਫਿਰ ਅਗਲੇ ਦੇ ਹੱਕ ਦੇ ਵਿੱਚ ਕਹਿਣਾ ਯਾਰ ਹਾਂ ਇਹ ਠੀਕ ਹੈ ਇੱਦਾਂ ਠੀਕ ਹੈ ਪਰ ਆਪਾਂ ਆਪਣੇ ਆਪ ਨੂੰ ਵੀ ਸੁਧਾਰੀਏ ਆਪਾਂ ਆਪਣੇ ਆਪ ਵੀ ਦੇਖੀਏ ਕਿ ਭਾਈ ਅਸੀਂ ਇਸ ਕੰਟਰੀ ਦੇ ਵਿੱਚ ਰਹਿੰਦੇ ਹਾਂ ਸਾਨੂੰ ਬੜੀ ਫਰੀਡਮ ਹੈ ਅਸੀਂ ਹਰ ਇੱਕ ਚੀਜ਼ ਕਰ ਸਕਦੇ ਹਾਂ ਅਸੀਂ ਗੁਰੂ ਘਰ ਜਾ ਸਕਦੇ ਹਾਂ ਅਸੀਂ ਨਗਰ ਕੀਰਤਨ ਵੀ ਕੱਢ ਸਕਦੇ ਹਾਂ ਅਸੀਂ ਇਸ ਸਟੇਸ਼ਨ ਦੇ ਉੱਤੇ ਗੋਰਿਆਂ ਦਾ ਸਟੇਸ਼ਨ ਆ ਕਮਿਊਨਿਟੀ ਦਾ ਸਟੇਸ਼ਨ ਹੈ ਇੱਥੇ ਉੱਥੇ ਅਸੀਂ ਪੰਜਾਬੀ ਆਪਣੇ ਗਾਣੇ ਗੀਤ ਸਭ ਕੁਛ ਆਪਣੀਆਂ ਗੱਲਾਂ ਜਿਹੜੀਆਂ ਉਹ ਕਰ ਸਕਦੇ ਹਾਂ ਬੜੀ ਫਰੀਡਮ ਹੈ ਲੇਕਿਨ ਹਰ ਉਹੀ ਹੈ ਕਿ ਕਾਨੂੰਨ ਦੇ ਦਰ ਦੇ ਵਿੱਚ ਰਹਿ ਕੇ ਹਰ ਢੰਗ ਜਿਹੜਾ ਆ ਉਹ ਵਰਤਣਾ ਚਾਹੀਦਾ ਬਾਕੀ ਦੋਸਤੋ ਮੈਂ ਕੋਈ ਸਿਆਣਾ ਗਿਆਨੀ ਬੰਦਾ ਨਹੀਂ ਹੈ ਮੇਰਾ ਫਰਜ਼ ਬਣਦਾ ਕਿ ਜ਼ਰੂਰ ਇਸ ਤਰ੍ਹਾਂ ਦੀ ਗੱਲ ਜਿਹੜੀ ਆ ਵਿਚਾਰਨੀ ਚਾਹੀਦੀ ਆ ਸਾਨੂੰ ਆਪ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਸਾਨੂੰ ਇਹ ਗੁਰਬਾਣੀ ਵੀ ਸਿਖਾਉਂਦੀ ਹੈ ਇਹ 'ਚ ਕੋਈ ਸ਼ੱਕ ਨਹੀਂ ਕਿ ਅਸੀਂ ਚੰਗੇ ਤਾਂ ਹੈ ਨਹੀਂ ਜੇ ਅਸੀਂ ਦੁਨੀਆਂ ਨੂੰ ਲੱਭਣ ਚੱਲ ਜਾਈਏ ਕਿਸੇ ਨੂੰ ਤਾਂ ਬੁਰਾ ਵੀ ਕੋਈ ਨਹੀਂ ਸੋ ਬਸ ਇਹ ਆ ਕਿ ਆਪਣਾ ਮਨ ਨੀਵਾਂ ਅਤੇ ਮਤ ਉੱਚੀ ਹੈ ਨਾ ਮਤ ਜਿਹੜੀ ਉਸਨੂੰ ਖੋਲ੍ਹ ਕੇ ਰੱਖੋ ਬਹੁਤ ਕੁਛ ਐਸਾ ਹੋ ਰਿਹਾ ਅੱਜ ਦੀ ਡੇਟ ਦੇ ਵਿੱਚ ਲੱਗਦਾ ਹੈ ਜਿੱਦਾਂ ਆਪਾਂ ਸੋਸ਼ਲ ਮੀਡੀਆ ਦੇਖਦੇ ਹਾਂ ਲੱਗਦਾ ਆ ਸ਼ਾਇਦ ਨਾ ਵੀ ਹੋਵੇ ਕਿ ਕਾਫੀ ਜਿਹੜੀ ਹੇਟ ਆ ਆਲੇ ਦੁਆਲਿਓਂ ਕਾਫੀ ਕੁਛ ਵੱਧ ਰਿਹਾ ਹਰੇਕ ਕੋਈ ਕਿਉਂਕਿ ਹਰ ਇੱਕ ਦੇ ਕੋਲ ਫੋਨ ਆ ਹਰ ਇੱਕ ਦੇ ਕੋਲ ਮੀਡੀਆ ਆ ਉਹ ਆਪਣੀ ਗੱਲ ਬੋਲ ਕੇ ਛੱਡ ਦਿੰਦਾ ਆ ਪਰ ਉਹਦੇ ਪਿੱਛੇ ਰਿਸਰਚ ਕਰਨ ਵਾਲੇ ਬਹੁਤ ਘੱਟ ਆ ਵੀ ਭਾਈ ਇਹ ਗੱਲ ਸਹੀ ਆ ਕਿ ਗਲਤ ਆ ਉਹ ਨਹੀਂ ਪਤਾ ਕਿਸੇ ਨੂੰ ਬਸ ਜੋ ਆਉਂਦਾ ਤੱਕੀ ਜਾਂਦੇ ਆ ਛੱਟੀ ਜਾਂਦੇ ਉਂਗਲੀ ਮਾਰਨੀ ਆ ਚਲੋ ਜੀ ਚੱਲ ਗਏ ਅਤੇ ਜਿਹੜੇ ਉੱਦਾਂ ਦੇ ਹੁੰਦੇ ਆ ਤਾਂ ਉਹਨਾਂ ਨੇ ਫਿਰ ਉਹ ਗੱਲ ਚੱਕ ਲੈਣੀ ਹੁੰਦੀ ਆ ਆਪਣੇ ਵਿਊ ਵਧਾਉਣ ਦੇ ਲਈ ਜਾਂ ਫਿਰ ਸ਼ਨਸ਼ਨੀ ਫੈਲਾਉਣ ਦੇ ਲਈ ਸੋ ਇਸ ਤੋਂ ਜ਼ਰੂਰ ਤੁਸੀਂ ਦੋਸਤੋ ਬਚਦੇ ਰਹਿਣਾ ਸੋ ਇਹ ਚੰਗੀਆਂ ਗੱਲਾਂ ਨਹੀਂ ਹੈ ਖੈਰ ਇੱਕ ਦੋ ਗੱਲਾਂ ਹੋਰ ਤੁਹਾਡੇ ਨਾਲ ਕਰਾਂਗੇ ਕਿੰਨੇ 4:23 ਹੋ ਗਏ ਅਤੇ ਇੱਕ ਗੀਤ ਪਹਿਲਾਂ ਲਾਈਏ ਅਤੇ ਗੀਤ ਮਾਫ ਕਰਨਾ ਸਤਿੰਦਰ ਸਰਤਾਜ ਹੁਣ ਦਾ ਗੀਤ ਚਲਾ ਦਿੰਦੇ ਹਾਂ ਫੇਰ ਕਰਦੇ ਹਾਂ ਤੁਹਾਡੇ ਨਾਲ ਹੋਰ ਗੱਲਾਂ ਬਾਤਾਂ ਬਾਕੀ ਭਾਈ ਆਹ ਲਓ ਇਹਨੂੰ ਬੰਦ ਕਰਦੇ ਹਾਂ ਅਤੇ ਆਹ ਗੀਤ ਆਪਾਂ ਚਲਾਉਂਦੇ ਹਾਂ ਟੈਨਸ਼ਨ ਨਹੀਂ ਲੈਣੀ ਆਹ ਲਓ ਜੀ

ਜੀ ਹਾਂ, ਅਲੱਗ ਹੀ ਕਿਸਮ ਦੀ ਜਿਹੜੀ ਗਾਇਕੀ ਆ ਹਮੇਸ਼ਾ ਸਾਨੂੰ ਸੁਣਨ ਮਿਲਦੀ ਆ ਸਤਿੰਦਰ ਸਰਤਾਜ ਹੁਣਾਂ ਤੋਂ, ਡਾਕਟਰ ਸਤਿੰਦਰ ਸਰਤਾਜ। ਇੱਥੇ ਵੀ ਸ਼ੋਅ ਜਿਹੜਾ ਹੋਇਆ ਸੀ ਬਾਕਮਾਲ ਆ, ਜਿਹੜੀ ਗਾਇਕੀ ਹੈ ਉਹਨਾਂ ਦੀ ਔਰ ਲਿਖਤ ਜਿਹੜੀ ਹੈ ਕਲਮ ਆ ਉਹ ਵੀ ਬਾਕਮਾਲ ਹੁੰਦੀ ਆ। ਸੋ ਬੜਾ ਹੀ ਕੰਸੈਪਟ ਉਹਨਾਂ ਦਾ ਵੱਖਰਾ ਹੀ ਹੁੰਦਾ ਹੈ। ਬਗੀਚੀ ਮੇਲਾ ਦਾ ਇਸ ਗੀਤ ਦਾ ਨਾਂ ਸੀ। ਇਹ ਤੁਸੀਂ ਵੀ ਸੋਸ਼ਲ ਮੀਡੀਆ 'ਤੇ ਹੈ ਜੀ, ਉੱਥੋਂ ਦੇਖ ਕੇ ਸੁਣ ਸਕਦੇ ਹੋ। ਸੋ ਬਹੁਤ ਬਹੁਤ ਮਿਹਰਬਾਨੀ। ਅਤੇ ਦੋਸਤੋ, ਨਾਲ ਹੀ ਨਾਲ ਐਸ ਬੀ ਐਸ ਸਪੋਰਟਸ ਐਂਡ ਕਲਚਰ ਕਲੱਬ ਦੀ ਤਰਫੋਂ ਜਿਹੜਾ ਤੀਜਾ ਜਿਹੜਾ ਕਿ ਸੀਫ ਦੇ ਮੁਕਾਬਲੇ ਜਿਹੜੇ ਨੇ ਉਹ ਵੀ ਹੋਣ ਜਾ ਰਹੇ ਨੇ। ਇਹ 12 ਜੁਲਾਈ ਨੂੰ ਹੋਣੇ ਆ, ਐਤਵਾਰ ਦਾ ਦਿਨ ਆ ਭਾਈ। 2 ਵਜੇ ਤੋਂ ਇਹ ਸ਼ੁਰੂ ਹੋ ਜਾਣੇ ਆ। ਦਾ ਕੇਵਸ ਮੈਨਕਿਊ ਜਿਹੜਾ ਆ ਹਾਲ ਆ, ਉੱਥੇ ਇਹ ਮੁਕਾਬਲੇ ਜਿਹੜੇ ਹੋਣੇ ਆ। ਸੋ

0: ਪੰਜਾਬ ਪ੍ਰੋਗਰਾਮ ਹਰੇਕ ਮੰਗਲਵਾਰ ਨੂੰ 3:15 ਤੋਂ ਲੈ ਕੇ 4:45 ਤੱਕ ਨੱਚਦਾ ਪੰਜਾਬ ਪ੍ਰੋਗਰਾਮ ਨੱਚਦਾ ਪੰਜਾਬ 104.6 ਪਲੈਨਟ FM ਤੇ www.planetaudio.org.nz/nachdapanjab
1: Wide open sea.
2: Such a green city.

shit. Marilyn Monroe. James Russell. And all them chicks.

your spirits up.

get back.